0: ਅਸਲਾਮ ਅਲੈਕੁਮ ਵਰਮਨ ਐਫ ਐਮ ਪਾਕਿਸਤਾਨ ਦੇ ਲਾਅ ਸਟੂਡੀਓ ਤੋਂ ਆਵਾਜ਼ ਹੀ ਕੀਜੇ ਤੁਹਾਡੇ ਆਪਣੇ ਮੇਜ਼ਬਾਨ ਵਸੀਮ ਅਹਿਮਦ ਦੀ ਸਾਰੇ ਭੈਣਾਂ ਅਤੇ ਭਰਾਵਾਂ ਦੇ ਸੱਜਣਾਂ ਅਤੇ ਬੇਲੀਆਂ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਮੈਂ ਜੀ ਆਇਆਂ ਨੂੰ ਕਹਿੰਦਾ ਅੱਜ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਹਾਂ ਇੱਕ ਬੜਾ ਹੀ ਇਨਫੋਰਮੇਟਿਵ ਔਰ ਮਾਲੂਮਾਤ ਨਾਲ ਭਰਿਆ ਆ ਅਤੇ ਸਜਿਆ ਆ ਪ੍ਰੋਗਰਾਮ ਤੁਹਾਡੇ ਵਾਸਤੇ ਅਸੀਂ ਲੈ ਕੇ ਆਏ ਮਹਿਮਾਨ ਪ੍ਰਾਹੁਣੇ ਸਾਡੇ ਅਤੇ ਇਹਦੇ ਵਿੱਚ ਸਾਡੇ ਅੱਜ ਦੇ ਜਿਹੜੇ ਪ੍ਰਾਹੁਣੇ ਨੇ ਅਸੀਂ ਤੁਹਾਨੂੰ ਦੱਸ ਦਈਏ ਕਿ ਨਾਦਰਾ ਦੇ ਹਵਾਲੇ ਨਾਲ ਅੱਜ ਦਾ ਪ੍ਰੋਗਰਾਮ ਤੁਹਾਡੇ ਵਾਸਤੇ ਪੇਸ਼ ਕੀਤਾ ਜਾ ਰਿਹਾ ਨਾਦਰਾ ਦੀ ਖਿਦਮਾਤ ਦੇ ਹਵਾਲੇ ਨਾਲ ਨਾਦਰਾ ਦੀ ਸਹੂਲੀਅਤ ਦੇ ਹਵਾਲੇ ਨਾਲ ਨਾਦਰਾ ਸਾਡੇ ਜਿਹੜਾ ਡਾਟਾਬੇਸ ਹੈ ਉਹਦੇ ਬਾਰੇ 'ਚ ਇਨਫੋਰਮੇਸ਼ਨ ਦੇਣ ਵਾਸਤੇ ਅਵਾਮੀ ਆਗਾਹੀ ਵਾਸਤੇ ਇਹ ਸੈਸ਼ਨ ਤੁਹਾਡੇ ਵਾਸਤੇ ਅਸੀਂ ਤਿਆਰ ਕੀਤਾ ਹੈ ਤੁਹਾਡੇ ਵਾਸਤੇ ਪੇਸ਼ ਕਰ ਰਹੇ ਹਾਂ ਔਰ ਇਹਦੇ ਵਾਸਤੇ ਸਾਡੇ ਕੋਲ ਮੌਜੂਦ ਨੇ ਨਾਦਰਾ ਦੇ ਬਹੁਤ ਅੱਛੇ ਫੋਕਲ ਪਰਸਨ ਸਾਡੇ ਕੋਲ ਵੈਸੇ ਨਾਦਰਾ ਸਾਰੇ ਦਾ ਸਾਰੇ ਹੀ ਬਹੁਤ ਅੱਛਾ ਹੈ ਔਰ ਜਦੋਂ ਸਾਡੇ ਕੋਲ ਆ ਜਾਂਦੇ ਨੇ ਸਾਡੇ ਫੋਕਲ ਪਰਸਨ ਜਾਂ ਸਾਡੇ ਮਹਿਮਾਨ ਤਾਂ ਉਹ ਸਾਡੇ ਵਾਸਤੇ ਬਹੁਤ ਅੱਛੇ ਹੋ ਜਾਂਦੇ ਨੇ ਔਰ ਇਹ ਜਿਹੜੀ ਅੱਛਾਈ ਹੈ ਤੁਹਾਡੇ ਤੱਕ ਵੀ ਉਹਨੇ ਥੋੜ੍ਹੀ ਦੇਰ ਤੱਕ ਪਹੁੰਚ ਜਾਏਗੀ ਔਰ ਤੁਸੀਂ ਮੁਖਤਲਿਫ ਕਿਸਮ ਦੇ ਸਵਾਲਾਤ ਕਰ ਸਕੋਗੇ ਨਾਦਰਾ ਦੇ ਹਵਾਲੇ ਨਾਲ ਔਰ ਉਹਦੇ 'ਚ ਜੋ ਵੀ ਇਨਫੋਰਮੇਸ਼ਨ ਤੁਸੀਂ ਹਾਸਿਲ ਕਰਨਾ ਚਾਹੋ ਕਰ ਸਕਦੇ ਜੇ ਅਤੇ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਮੁਹੰਮਦ ਅਜ਼ੀਮ ਸਾਹਿਬ ਅਸਿਸਟੈਂਟ ਡਾਇਰੈਕਟਰ ਕੰਪਲਾਈਂਸ ਸੈਕਸ਼ਨ ਰੀਜਨਲ ਹੈੱਡ ਆਫਿਸ ਨਾਦਰਾ ਲਾਹੌਰ ਅਸੀਂ ਮੁਹੰਮਦ ਅਜ਼ੀਮ ਸਾਹਿਬ ਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ ਕਹਿੰਦੇ ਹਾਂ
1: ਅਸਲਾਮ ਅਲੈਕੁਮ ਜੀ ਕੀ ਹਾਲ ਹੈ ਸਰ ਆਪਣੇ ਠੀਕ ਠਾਕ ਹੈ
0: ਜੀ ਵਾਲੇਕੁਮ ਅਸਲਾਮ ਅਸੀਂ ਪੰਜਾਬੀ ਦੇ ਵਿੱਚ ਪ੍ਰੋਗਰਾਮ ਕਰਾਂਗੇ ਸਾਡੀ ਜਿਹੜੀ ਪਬਲਿਕ ਹੈ ਉਹ ਸਾਡੇ ਪ੍ਰੋਗਰਾਮ ਨੂੰ ਸੁਣ ਰਹੀ ਹੈ ਮਗਰ ਜ਼ਰੂਰੀ ਨਹੀਂ ਕਿ ਤੁਸੀਂ ਅਗਰ ਉਰਦੂ 'ਚ ਵੀ ਕੁਛ ਕਹਿਣਾ ਚਾਹੋ ਤਾਂ ਜ਼ਰੂਰ ਕਹਿ ਸਕਦੇ
1: ਜੀ ਜੀ ਜ਼ਰੂਰ ਮੈਂ ਜੀ ਪੰਜਾਬੀ ਮੈਂ ਬਾਤ ਕਰ ਲੂੰਗਾ ਮੈਂ ਤੋ ਆਪ ਲੋਕੋ ਕਾ ਜੀ ਬਹੁਤ ਸ਼ੁਕਰੀਆ ਆਪ ਲੋਕੋ ਨੇ ਮੁਝੇ ਯਹਾਂ ਪੇ ਮਧੂ ਕੀਆ ਔਰ ਰੇਡੀਓ ਪਾਕਿਸਤਾਨ ਕਾ ਬਹੁਤ ਸ਼ੁਕਰੀਆ ਕਿ ਉਸਕੀ ਵਜ੍ਹਾ ਸੇ ਹਮ ਨਾਦਰਾ ਕੀ ਆਵਾਜ਼ ਲੋਕੋ ਤੱਕ ਪਹੁੰਚਾ ਸਕੇ ਔਰ ਬਹੁਤ ਸ਼ੁਕਰੀਆ ਆਪ ਲੋਕੋ ਕਾ ਜੀ ਥੈਂਕ ਯੂ ਜੀ
0: ਬਹੁਤ ਸ਼ੁਕਰੀਆ ਜਨਾਬ ਅਤੇ ਮੁਹੰਮਦ ਅਜ਼ੀਮ ਸਾਹਿਬ ਸਾਡੇ ਨਾਲ ਮੌਜੂਦ ਨੇ ਅਤੇ ਮੁਹੰਮਦ ਅਜ਼ੀਮ ਸਾਹਿਬ ਕੋਲ ਨਾ ਸਿਰਫ ਅਸੀਂ ਸਵਾਲ ਕਰਨੇ ਨੇ ਬਲਕਿ ਤੁਸੀਂ ਵੀ ਉਹਨਾਂ ਕੋਲੋਂ ਸਵਾਲ ਕਰਨੇ ਨੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਵਾਸਤੇ ਤੁਸੀਂ ਸਾਡੇ ਟੈਲੀਫੋਨ ਨੰਬਰ ਨੂੰ ਨੋਟ ਕਰ ਲਵੋ 0424-2111-0001-01 ਇਹ ਸਾਡਾ ਟੈਲੀਫੋਨ ਨੰਬਰ ਹੈ ਇਹਦੇ ਤੁਸੀਂ ਕਾਲ ਕਰਕੇ ਆਪਣੇ ਨਾਦਰਾ ਦੇ ਹਵਾਲੇ ਨਾਲ ਆਪਣੇ ਸ਼ਨਾਖਤੀ ਕਾਰਡ ਦੇ ਹਵਾਲੇ ਨਾਲ ਆਪਣੀ ਪੈਦਾਇਸ਼ ਦੀ ਰਜਿਸਟ੍ਰੇਸ਼ਨ ਦੇ ਹਵਾਲੇ ਨਾਲ ਵਫਾਤ ਦਾ ਅਗਰ ਕਿਤੇ ਹੋ ਜਾਂਦੀ ਤਾਂ ਉਹਦੀ ਇਤਲਾਹ ਦੇਣ ਦੇ ਹਵਾਲੇ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਤੁਸੀਂ ਹਾਸਿਲ ਕਰਨਾ ਚਾਹੋ ਤਾਂ ਸਾਡੇ ਪ੍ਰੋਗਰਾਮ ਦੇ ਵਿੱਚ ਆ ਸਕਦੇ ਜੇ ਅਤੇ ਅਸੀਂ ਤੁਹਾਨੂੰ ਆਪਣੇ ਪ੍ਰੋਗਰਾਮ ਦੇ ਵਿੱਚ ਵੈਲਕਮ ਕਹਿੰਦੇ ਹਾਂ ਨਾਦਰਾ ਤਾਂ ਤੁਹਾਨੂੰ ਅਸੀਂ ਦੱਸ ਦਈਏ ਕਿ ਜੀ ਨਾਦਰਾ ਜਿਹੜਾ ਹੈ ਕਾਹਦੇ ਵਾਸਤੇ ਸਟੈਂਡ ਫੋਰ ਕੀ ਬਣਦਾ ਕੀ ਹੈ ਨਾਦਰਾ ਦੇ ਲਫ਼ਜ਼ ਤੋਂ
1: ਸਰ ਨਾਦਰਾ ਦਾ ਜੋ ਐਬਰੀਵੇਸ਼ਨ ਹੈਗੀ ਹੈ ਉਹ ਬੇਸਿਕਲੀ ਹੈ ਨੈਸ਼ਨਲ ਡਾਟਾਬੇਸ ਐਂਡ ਰਜਿਸਟ੍ਰੇਸ਼ਨ ਅਥਾਰਟੀ
0: ਬਿਲਕੁਲ ਠੀਕ ਹੋ ਗਿਆ
1: ਇਹ ਜੋ ਹੈ ਹਮਾਰੀ ਜਿਤਨੇ ਵੀ ਹਮਾਰੇ ਪਾਪੂਲੇਸ਼ਨ ਹੈ ਜਾਂ ਸਿਟੀਜ਼ਨ ਔਫ ਪਾਕਿਸਤਾਨੀ ਹੈ ਪਾਕਿਸਤਾਨ ਹੈ ਵੋ ਇਸਮੇ ਇਨਕੀ ਰਜਿਸਟ੍ਰੇਸ਼ਨ ਕੇ ਲੀਏ ਇੱਕ ਅਦਾਰਾ ਪਾਕਿਸਤਾਨ ਨੇ ਬਣਾਇਆ ਹੋਇਆ ਜੋ ਜਹਾਂ ਪੇ ਲੋਕੋ ਕੋ ਹਮ ਰਜਿਸਟਰ ਕਰਤੇ ਹੈ ਤਾਂਕਿ ਵੋ ਆਪਣੀ ਜਿਤਨੀ ਵੀ ਡਾਕੂਮੈਂਟਸ ਹੈ ਰਜਿਸਟ੍ਰੇਸ਼ਨ ਕੇ ਹਵਾਲੇ ਸੇ ਵੋ ਵਹਾਂ ਸੇ ਹਾਸਿਲ ਕਰ ਸਕੇ
0: ਜੀ ਜੀ ਜੀ ਜੀ ਜੀ
1: ਅੱਛਾ ਉਸਮੇ ਹਮਾਰੇ ਅਬ ਮੁਖਤਲਿਫ ਕਿਸਮ ਕੇ ਮਤਲਬ ਡਾਕੂਮੈਂਟਸ ਹੈ ਮਤਲਬ ਜਿਤਨੇ ਵੀ ਦਸਤਾਵੇਜ਼ ਹੈ ਵੋ ਯਹੀ ਹੈ ਕਿ ਲਾਈਕ ਆਪਕਾ ਸ਼ਨਾਖਤੀ ਕਾਰਡ ਹੋ ਗਿਆ ਆਪਕੇ ਬੱਚੋਂ ਕੇ ਲੀਏ ਬੇਫਾਰਮ ਹੋ ਗਿਆ ਆਪਕੇ ਫੈਮਿਲੀ ਕਾ ਜੋ ਸ਼ਜਰਾ ਹੈ ਐਫ ਆਰ ਸੀ ਉਸੇ ਕਹਤੇ ਹੈ ਵੋ ਹੋ ਗਿਆ ਡੈਥ ਸਰਟੀਫਿਕੇਟਸ ਹੋ ਗਏ ਮਤਲਬ ਜੋ ਹਮ ਕੈਂਸਲੇਸ਼ਨ ਸਰਟੀਫਿਕੇਟ ਜਾਰੀ ਕਰਤੇ ਹੈ ਫੋਤਕੀ ਕੇ ਬਾਅਦ ਕੇ
0: ਜੀ ਜੀ ਅੱਛਾ ਸਭ ਤੋਂ ਪਹਿਲੇ ਮੈਂ ਤੁਹਾਡੇ ਕੋਲ ਇਹ ਪੁੱਛਾਂਗਾ ਕਿ ਜਿਹੜੇ ਨਾਦਰਾ ਨੇ ਤੁਸੀਂ ਉਹਦੀ ਇਨਫੋਰਮੇਸ਼ਨ ਬੇਸਿਕ ਇਨਫੋਰਮੇਸ਼ਨ ਸਾਨੂੰ ਦਿੱਤੀ ਹੈ ਕਿ ਨਾਦਰਾ ਜਿਹੜੀ ਹੈ ਡੈਥ ਰਜਿਸਟ੍ਰੇਸ਼ਨ ਜਿਹੜੀ ਹੈ ਉਹਦੀ ਕਰਦੀ ਹੈ ਫਿਰ ਪੈਦਾਇਸ਼ ਜਿਹੜੀ ਹੁੰਦੀ ਹੈ ਉਹਦੀ ਰਜਿਸਟ੍ਰੇਸ਼ਨ ਕਰਦੀ ਹੈ ਅਤੇ ਇਹਦੇ 'ਚ ਯੂਨੀਅਨ ਕੌਂਸਲ ਦਾ ਜਿਹੜਾ ਕਿਰਦਾਰ ਹੈ ਉਹਦੇ ਔਰ ਨਾਦਰਾ ਦੇ ਦਰਮਿਆਨ ਦੇ 'ਚ ਜਿਹੜਾ ਆਪਸੀ ਰਿਲੇਸ਼ਨ ਹੈ ਉਹਦੇ ਬਾਰੇ ਵੀ ਸਾਨੂੰ ਦੱਸੋ ਕੁਛ
1: ਸਰ ਬੇਸਿਕਲੀ ਸਰ ਜੋ ਇਹ ਬਰਥ ਸਰਟੀਫਿਕੇਟ ਹੈ ਜਾਂ ਆਪਕਾ ਜਨਮ ਪਰਚੀ ਹੋ ਗਈ ਡੈਥ ਸਰਟੀਫਿਕੇਟ ਹੋ ਗਏ ਆਪਕੀ ਇਹ ਫੋਤਕੀ ਕੀ ਪਰਚੀਆਂ ਹੋ ਗਈ ਉਨਮੇ ਇਹ ਬੇਸਿਕਲੀ ਹੋਤੇ ਇਹ ਹੈ ਕਿ ਇਹ ਯੂਨੀਅਨ ਕੌਂਸਲ ਮੇਂ ਪਹਿਲੇ ਦਰਜ ਹੋਤੇ ਹੈ
0: ਜੀ
1: ਠੀਕ ਹੈ ਉਸਮੇ ਆਪਕਾ ਇਹ ਹੈ ਕਿ ਆਪਕਾ ਆਪਣੇ ਬੱਚੋਂ ਕਾ ਜੋ ਵੀ ਪੈਦਾਇਸ਼ ਕਾ ਦਰਾਜ ਕਰਵਾਉਣਾ ਹੈ ਉਹ ਬੇਸਿਕ ਜੋ ਜਗ੍ਹਾ ਹੈ ਉਹ ਹੈ ਆਪਕੀ ਯੂਨੀਅਨ ਕੌਂਸਲ
0: ਜੀ
1: ਠੀਕ ਹੈ ਆਪ ਜਬ ਵੀ ਬੱਚੇ ਕੀ ਪੈਦਾਇਸ਼ ਹੋ ਗਈ ਚਾਹੇ ਉਹ ਘਰ ਮੇਂ ਹੈ ਜਾਂ ਹੋਸਪਿਟਲ ਮੇਂ ਹੈ ਤੋ ਉਸਮੇ ਆਪਕੋ ਆਪਣੀ ਜਾ ਕੇ ਬੱਚੇ ਕੀ ਪੈਦਾਇਸ਼ ਕੀ ਇਤਲਾਹ ਦੇਣੀ ਹੋਤੀ ਹੈ ਉਸਕਾ ਇੱਕ ਫਾਰਮ ਹੋਤਾ ਹੈ ਉਸਕੋ ਆਪ ਫਿਲ ਕਰਕੇ ਤੋ ਉਸਮੇ ਆਪ ਆਪਣੇ ਬੱਚੇ ਕੀ ਦਰਜ ਕਰਵਾ ਸਕਤੇ ਹੈ ਬਰਥ ਸਰਟੀਫਿਕੇਟ ਕੇ ਜਬ ਉਹ ਵਹਾਂ ਪੇ ਬਰਥ ਸਰਟੀਫਿਕੇਟ ਦਰਜ ਹੋ ਜਾਤਾ ਹੈ ਬੱਚੇ ਕੀ ਜੋ ਬੇਸਿਕ ਜੋ ਰਜਿਸਟ੍ਰੇਸ਼ਨ ਹੈ ਵੋ ਵਹੀਂ ਸੇ ਸਟਾਰਟ ਹੋਤੀ ਹੈ ਠੀਕ ਹੈ ਵੋ ਜਬ ਵਹਾਂ ਦਰਜ ਹੋ ਗਿਆ ਉਸਕੋ ਬਰਥ ਸਰਟੀਫਿਕੇਟ ਵਹਾਂ ਸੇ ਜਾਰੀ ਹੋ ਗਿਆ ਵੋ ਬਰਥ ਸਰਟੀਫਿਕੇਟ ਲੈ ਕੇ ਆਪਨੇ ਨਾਦਰਾ ਆਫਿਸ ਮੇਂ ਆਉਣਾ ਹੈ जब वो दादरा ऑफिस में आएंगे तो उसमें जो अंदराज होगा वो उसकी हम रजिस्ट्रेशन कहते हैं कि उसको हम जो शनाख्ती कार्ड का नंबर जारी करते हैं वो हम उसके बेस के ऊपर करते हैं।
0: अच्छा अच्छा, तो ये मैं थोड़े को पूछागा कि ये डायरेक्ट क्यों नहीं तुसी नादरा दे विच यूनियन कौंसल नू असी बाईपास नहीं कर सकते?
1: नहीं सर, इसनू तुसी यूनियन कौंसल नू बाईपास नहीं कर सकते। बेसिकली जो ये प्रोविजनल गवर्नमेंट का एक अदारा है, क्योंकि ये जितने भी वाइटल इवेंट्स हैं, आपका जो जन्म पर्ची होगी, आपका पैदाइश का ये सबूत हो गया, आपकी फोतकी का सबूत हो गया, आपका शादी का सबूत हो गया, या खुदा ना खास्ता कोई तलाक का है, वो ये जो है ये आपकी जो सूबाई गवर्नमेंट है ये उनके अंडर आती हैं चीज़ें, वो इन चीज़ों का रिकॉर्ड रखने के मजाज हैं और वो इस चीज़ का रिकॉर्ड रखते हैं और वो इस चीज़ का मतलब कस्टोडियन है इस चीज़ के।
0: ठीक हो गया, ठीक हो गया।

0: ਲੋ ਜੀ 1 ਐਫ ਐਮ ਪਾਕਿਸਤਾਨ ਤੁਹਾਡੇ ਆਪਣੇ ਨਾਲ ਨਾਲ ਏ ਔਰ ਤੁਹਾਨੂੰ ਅਸੀਂ ਦੱਸਦੇ ਚੱਲੀਏ ਕਿ ਸਾਡੇ ਨਾਲ ਇਸ ਵੇਲੇ ਮੁਹੰਮਦ ਅਜ਼ੀਮ ਸਾਹਿਬ ਮੌਜੂਦ ਨੇ, ਅਸਿਸਟੈਂਟ ਡਾਇਰੈਕਟਰ ਕੰਪਲਾਈਂਸ ਸੈਕਸ਼ਨ ਰੀਜਨਲ ਹੈੱਡ ਆਫਿਸ ਨਾਦਰਾ ਲਾਹੌਰ, ਅਤੇ ਤੁਹਾਡੇ ਕੋਲ ਇਨਫੋਰਮੇਸ਼ਨ ਪਹੁੰਚ ਰਹੀ ਹੈ ਨਾਦਰਾ ਦੇ ਹਵਾਲੇ ਨਾਲ। ਅਗਰ ਤੁਸੀਂ ਵੀ ਕੋਈ ਸਵਾਲ ਕਰਨਾ ਚਾਹੋ ਤਾਂ ਕਰ ਸਕਦੇ ਜੇ, ਸਾਡਾ ਟੈਲੀਫੋਨ ਨੰਬਰ ਹੈਗਾ 0424-111-0101-101। ਅੱਛਾ ਅਜ਼ੀਮ ਸਾਹਿਬ, ਤੁਸੀਂ ਮੈਨੂੰ ਇਹ ਦੱਸੋ ਕਿ ਬਹੁਤ ਸਾਰੇ ਲੋਕਾਂ ਨੂੰ ਪਾਕ ਆਈ ਡੀ ਦੇ ਬਾਰੇ 'ਚ ਇਨਫੋਰਮੇਸ਼ਨ ਨਹੀਂ ਹੈਗੀ, ਮਗਰ ਬਹੁਤ ਸਾਰੇ ਲੋਕਾਂ ਨੂੰ ਇਹਦਾ ਪਤਾ ਵੀ ਔਰ ਇਹਨੂੰ ਇਸਤੇਮਾਲ ਵੀ ਕਰ ਰਹੇ ਨੇ, ਉਹ ਤੋਂ ਮੁਸਤਫੀਦ ਵੀ ਹੋ ਰਹੇ ਨੇ। ਤੁਸੀਂ ਇਹਦੇ ਉੱਤੇ ਰੋਸ਼ਨੀ ਪਾਓ ਕਿ ਪਾਕ ਆਈ ਡੀ ਕੀ ਚੀਜ਼ ਹੈ ਔਰ ਜਿਹਨਾਂ ਲੋਕਾਂ ਨੂੰ ਨਹੀਂ ਪਤਾ ਉਹਦੇ ਤੋਂ ਕੀ ਫਾਇਦਾ ਹਾਸਿਲ ਕੀਤਾ ਜਾ ਸਕਦਾ ਹੈ।
1: ਸਰ, ਪਾਕ ਆਈ ਡੀ ਬੇਸਿਕਲੀ ਸਾਡੀ ਇੱਕ ਐਪਲੀਕੇਸ਼ਨ ਅਸੀਂ ਸਾਡੇ ਮਹਿਕਮੇ ਨੇ ਡਿਵੈਲਪ ਕੀਤੀ ਹੈ ਤਾਂ ਕਿ ਲੋਕ ਆਪਣੇ ਘਰ ਬੈਠ ਕੇ ਆਪਣੇ ਜਿੰਨੇ ਵੀ ਇਹ ਸ਼ਨਾਖਤੀ ਕਾਰਡ ਕੇ ਹਵਾਲੇ ਸੇ ਕਾਗਜ਼ਾਤ ਹੈ ਉਹ ਵਹਾਂ ਸੇ ਹਾਸਿਲ ਕਰ ਸਕੇ, ਉੱਥੋਂ ਹਾਸਿਲ ਕਰ ਸਕਣ। ਅਤੇ ਇਸਮੇ ਹਮ ਹਰ ਤਰ੍ਹਾਂ ਕੇ ਜਿਤਨੇ ਵੀ ਹਮ ਨਾਦਰਾ ਆਪਣੀ ਪ੍ਰੋਡਕਟਸ ਵਗੈਰਾ ਬਤਾਤਾ ਹੈ ਜਾਂ ਉਹ ਲੋਕ ਹਾਸਿਲ ਕਰਤੇ ਹੈ ਹਮਸੇ, ਲਾਈਕ ਜਿਸ ਤਰ੍ਹਾਂ ਸਾਡਾ ਸ਼ਨਾਖਤੀ ਕਾਰਡ ਹੋ ਗਿਆ, ਸਾਡੇ ਕੀ ਕਹਿੰਦੇ ਆ ਐਫ ਆਰ ਸੀ ਹੋ ਗਿਆ, ਫੈਮਿਲੀ ਵਾਲਾ ਹੋ ਗਿਆ, ਇਹ ਸਾਰੇ ਆਪ ਆਪਣੇ ਪਾਕ ਆਈ ਡੀ ਸੇ ਵੀ ਆ ਜੀ, ਬੇਫਾਰਮ
0: ਹੋ ਗਿਆ ਔਰ ਸਮਾਰਟ ਕਾਰਡ ਹੋ ਗਿਆ, ਸ਼ਨਾਖਤੀ ਕਾਰਡ ਹੋ ਗਿਆ,
1: ਇਹ ਸਾਰੀ ਚੀਜ਼।
0: ਈਵਨ ਮੈਂ ਤੁਹਾਡੇ ਨਾਦਰਾ ਦੇ ਦਫ਼ਤਰ 'ਚ ਗਿਆ ਅਤੇ ਉੱਥੇ ਮੈਂ ਇੱਕ ਸਟੈਂਡੀ ਲੱਗੀ ਦੇਖੀ, ਇਸ਼ਤਿਹਾਰ ਦੇਖਿਆ ਕਿ ਤੁਸੀਂ ਪਾਸਪੋਰਟ ਵੀ ਨਾਦਰਾ ਦੇ ਦਫ਼ਤਰ 'ਚੋਂ ਬਣਵਾ ਰਹੇ ਜੀ।
1: ਜੀ ਜੀ ਹਮਨੇ ਅਬ ਇਹ ਵੀ ਨਾਦਰਾ ਸਾਥ ਇੱਕ ਹੁਆ ਹੈ, ਕੋਲੈਬੋਰੇਸ਼ਨ ਹੋਈ ਹੈ ਕਿ ਅਬ ਇਹ ਅਦਾ ਕਾਊਂਟਰ ਜੋ ਹੈ ਉਹ ਪਾਸਪੋਰਟ ਕਾ ਵੀ ਹਮਾਰੇ ਆਫਿਸਿਸ ਮੇਂ ਬਣ ਗਿਆ ਹੈ ਤਾਂ ਕਿ ਲੋਕ ਉੱਥੋਂ ਜਾ ਕੇ ਆਪਣਾ ਪਾਸਪੋਰਟ ਵੀ ਬਣਵਾ ਸਕਣ।
0: ਬਿਲਕੁਲ ਠੀਕ। ਔਰ ਮੈਨੂੰ ਇਹ ਦੱਸੋ ਕਿ ਪਾਕ ਆਈ ਡੀ ਦੇ ਵਿੱਚ ਅਗਰ ਅਸੀਂ ਸ਼ਨਾਖਤੀ ਕਾਰਡ ਦੀ ਇਨਫੋਰਮੇਸ਼ਨ ਲੈਣੀ ਚਾਹੀਏ ਤਾਂ ਅਸੀਂ ਘਰ ਬਹਿ ਕੇ ਆਪਣਾ ਸ਼ਨਾਖਤੀ ਕਾਰਡ ਬਣਵਾ ਸਕਦੇ ਹਾਂ?
1: ਜੀ ਜੀ ਬਿਲਕੁਲ ਜੀ, ਆਪ ਆਪਣਾ ਸ਼ਨਾਖਤੀ ਕਾਰਡ ਉੱਥੋਂ ਬਣਵਾ ਸਕਦੇ ਹੋ, ਤੁਸੀਂ ਆਪ ਆਪਣੇ ਬੱਚੋਂ ਕਾ ਬੇਫਾਮ ਉੱਥੋਂ ਬਣਵਾ ਸਕਦੇ ਹੋ, ਔਰ ਆਪ ਨਾਲ ਕੀ ਕਹਿੰਦੇ ਆ ਆਪਣਾ ਸ਼ਜਰਾ ਨਸਬ ਜੋ ਹਮ ਉਸਕੋ ਫੈਮਿਲੀ ਟ੍ਰੀ ਕਾ ਕਹਤੇ ਹੈ, ਐਫ ਆਰ ਸੀ ਕਹਤੇ ਹੈ, ਉਹ ਵੀ ਤੁਸੀਂ ਉਦੋਂ ਹਾਸਿਲ ਕਰ ਸਕਦੇ ਹੋ ਜੀ।
0: ਅੱਛਾ, ਇੱਕ ਡਿਕਲਾਈਨ ਸਰਟੀਫਿਕੇਟ ਦੇ ਬਾਰੇ 'ਚ ਲੋਕ ਬੜੇ ਕਨਫਿਊਜ਼ ਨੇ ਕਿ ਜੀ ਉਹ ਕੀ ਚੀਜ਼ ਹੈ, ਕੁਛ ਇਦਾਰੇ ਉਹਦਾ ਵੀ ਡਿਮਾਂਡ ਕਰਦੇ ਨੇ ਡਿਕਲਾਈਨ ਸਰਟੀਫਿਕੇਟ ਦੀ।
1: ਸਰ, ਹੁੰਦਾ ਬੇਸਿਕਲੀ ਡਿਕਲਾਈਨ ਜਿਹੜਾ ਸਰਟੀਫਿਕੇਟ ਹੈ ਉਹ ਸਕਸੈਸ਼ਨ ਸਰਟੀਫਿਕੇਟ ਤੋਂ ਰੈਲੇਵੈਂਟ ਹੈਗਾ ਵੇ। ਉਹ ਬੇਸਿਕਲੀ ਉਹ ਹੁੰਦਾ ਇਸ ਤਰ੍ਹਾਂ ਹੈ ਕਿ ਜੋ ਸਕਸੈਸ਼ਨ ਸਰਟੀਫਿਕੇਟ ਨਾਦਰਾ ਨਹੀਂ ਜਾਰੀ ਕਰ ਸਕਦਾ, ਉਸਮੇ ਕੁਛ ਵਜੂਹਾਤ ਹੋਤੀ ਹੈ ਕਿ ਜੀ ਇਨ ਵਜੂਹਾਤ ਕੀ ਵਜ੍ਹਾ ਤੇ ਹਮ ਇਹ ਵਾਲਾ ਸਰਟੀਫਿਕੇਟ ਸਕਸੈਸ਼ਨ ਆਪ ਲੋਕੋ ਕੋ ਨਹੀਂ ਜਾਰੀ ਕਰ ਸਕਤੇ, ਤੋ ਫਿਰ ਉਸਮੇ ਇਹ ਹੋਤਾ ਹੈ ਕਿ ਆਪਕੋ ਵੋ ਇੱਕ ਡਿਕਲਾਈਨ ਸਰਟੀਫਿਕੇਟ ਜਾਰੀ ਕੀਤਾ ਜਾਂਦਾ ਹੈ।
0: ਅੱਛਾ, ਸਕਸੈਸ਼ਨ ਸਰਟੀਫਿਕੇਟ ਤੋਂ ਕੀ ਮੁਰਾਦ ਹੈ? ਸ਼ਜਰਾ?
1: ਸਰ ਜੀ, ਜੇ ਸ਼ਜਰਾ ਇਹ ਬੇਸਿਕਲੀ ਹੁੰਦਾ ਇਹ ਵੀ ਕਿ ਆਪਕਾ ਜੋ ਸਕਸੈਸ਼ਨ ਹੈ ਇਹ ਓਬਵੀਅਸਲੀ ਹੋਤਾ ਹੈ ਕਿ ਆਪਕੇ ਕੋਈ ਹੈਡ ਆਫ ਫੈਮਿਲੀ ਥਾ ਉਸਕੀ ਜਗ੍ਹਾ ਪੇ ਕੋਈ ਮਤਲਬ ਉਸਕੇ ਨਾਮ ਪੇ ਕੋਈ ਪ੍ਰੋਪਰਟੀ ਹੈ ਜਾਂ ਕੋਈ ਬੈਂਕ ਬੈਲੈਂਸ ਹੈ ਜਾਂ ਜੋ ਵੀ ਹੈ, ਉਸਮੇ ਆਪਕੋ ਇੱਕ ਅਦਾਲਤੀ ਕਾਗਜ਼ ਰਿਕੁਆਇਰਡ ਹੋਤਾ ਹੈ ਉਸ ਇਨਹੈਰੀਟੈਂਸ ਕੋ ਅੱਗੇ ਪਾਸ ਔਨ ਕਰਨੇ ਕੇ ਲਈ।
0: ਬਿਲਕੁਲ ਠੀਕ।
1: ਤਾਂ ਉਸਨੇ ਵਾਸਤੇ ਸਕਸੈਸ਼ਨ ਸਰਟੀਫਿਕੇਟ ਪਹਿਲੇ ਅਦਾਲਤੋਂ ਮੇਂ ਥਾ, ਤੋ ਵੋ ਅਬ ਨਾਦਰਾ ਕੇ ਪਾਸ ਚਲਾ ਗਿਆ, ਤੋ ਨਾਦਰਾ ਉਸਮੇ ਇਨਸੇ ਮਤਲਬ ਗਵਰਨਮੈਂਟ ਆਫ ਪੰਜਾਬ ਕੇ ਸਾਥ, ਕਿਉਂਕਿ ਇਹ ਸੂਬਾਈ ਡਾਕੂਮੈਂਟ ਹੈ, ਤੋ ਉਸਕੇ ਸਾਥ ਮਿਲ ਕੇ ਇਹ ਜਾਰੀ ਕਰਤਾ ਹੈ ਸਕਸੈਸ਼ਨ ਸਰਟੀਫਿਕੇਟ।
0: ਠੀਕ ਹੋ ਗਿਆ, ਠੀਕ। ਅੱਛਾ, ਹੁਣ ਅਸੀਂ ਗੱਲ ਕਰਦੇ ਹਾਂ ਉਸੇ ਪਾਕ ਆਈ ਡੀ ਦੇ ਹਵਾਲੇ ਨਾਲ, ਕਿ ਉਹਦੇ 'ਚ ਬੇਫਾਰਮ ਵੀ ਅਸੀਂ ਬਣਵਾ ਸਕਦੇ ਹਾਂ ਘਰ ਬੈਠ ਕੇ?
1: ਜੀ ਜੀ ਬਿਲਕੁਲ, ਤੁਸੀਂ ਬੇਫਾਰਮ ਵੀ ਬਣਵਾ ਸਕਦੇ ਹੋ, ਤੋ
0: ਔਰ ਉਹਦੇ 'ਚ ਸਾਨੂੰ ਆਫਿਸ ਜਾਣ ਦੀ ਜ਼ਰੂਰਤ ਨਹੀਂ ਪਏਗੀ?
1: ਜੀ ਜੀ ਬਿਲਕੁਲ ਵੀ ਨਹੀਂ, ਤੋ ਆਪਕਾ ਸਾਰੀ ਚੀਜ਼ਾਂ ਆਪਕੇ ਫੋਨ ਪੇ ਹੀ ਹੋ ਜਾਤੀ ਹੈ ਔਰ ਆਪ ਘਰ ਬੈਠੇ ਆਪਣਾ ਬੇਫਾਰਮ ਆ ਸਕਦੇ।
0: ਅੱਛਾ, ਜਿਹਨਾਂ ਲੋਕਾਂ ਨੂੰ ਮਤਲਬ ਇਹ ਐਪ ਯੂਜ਼ ਕਰਨ ਦਾ ਇਸਤੇਮਾਲ ਕਰਨ ਦਾ ਤਰੀਕਾ ਨਹੀਂ ਆਉਂਦਾ, ਉਹ ਉਹਨਾਂ ਵਾਸਤੇ ਕੋਈ ਆਸਾਨ ਤਰੀਕਾ ਹੈ ਕਿ ਉਹ ਉਹਨੂੰ ਸਮਝ ਸਕਣ, ਉਹਨੂੰ ਯੂਜ਼ ਕਰ ਸਕਣ, ਉਹਨੂੰ ਇਸਤੇਮਾਲ ਕਰ ਸਕਣ?
1: ਸਰ, ਨਾਦਰਾ ਨੇ ਸਭ ਤੋਂ ਪਹਿਲੇ ਆਪਣਾ ਇਹੀ ਚੀਜ਼ ਕੋ ਮੱਦੇ ਨਜ਼ਰ ਰੱਖਾ ਹੈ, ਮਤਲਬ ਕਿ ਉਹਨੇ ਕਿਹਾ ਕਿ ਹਮ ਜੋ ਲੋਕਲ ਮਤਲਬ ਲੋਕ ਹੈ ਜੋ ਮਤਲਬ ਫੋਨ ਇਸਤੇਮਾਲ ਕਰ ਸਕਦੇ ਨੇ ਨਾ, ਉਹਨਾਂ ਵਾਸਤੇ ਬਿਲਕੁਲ ਆਸਾਨ ਐਪਲੀਕੇਸ਼ਨ ਬਣਾਈਏ, ਜਿਸ ਤਰ੍ਹਾਂ ਆਪ ਆਪਣੇ ਦੂਸਰੇ ਕਿਸਮ ਦੇ ਆਪਣੇ ਤੁਸੀਂ ਲੋਗਿਨ ਬਣਾਉਂਦੇ ਹੋ ਫੇਸਬੁੱਕ ਵਗੈਰਾ ਜਾਂ ਦੂਸਰੇ ਜਿਤਨੇ ਵੀ ਆਪਕੇ ਸੋਸ਼ਲ ਮੀਡੀਆ ਦੇ ਅਕਾਊਂਟ ਨੇ, ਬਿਲਕੁਲ ਐਜ਼ ਇਟ ਇਜ਼ ਵੈਸੇ ਹੀ ਇਸਕੋ ਹਮਨੇ ਡਿਜ਼ਾਇਨ ਕੀਆ ਹੈ, ਬੜਾ ਈਜ਼ੀ ਹੈ ਕਿ ਲੇ ਮੈਨ ਵੀ ਉਸਕੋ ਮਤਲਬ ਆਸਾਨੀ ਸੇ
0: ਬਹੁਤ ਆਸਾਨੀ ਦੇ ਨਾਲ ਅਸੀਂ ਉਹਨੂੰ ਯੂਜ਼ ਕਰ ਸਕਦੇ ਹਾਂ। ਸਾਡੇ ਲਿਸਨਰ ਜਿਹੜੇ ਪ੍ਰੋਗਰਾਮ ਸੁਣਦੇ ਪਏ ਨੇ, ਅਗਰ ਉਹ ਪਾਕ ਆਈ ਡੀ 'ਤੇ ਜਾਂਦੇ ਨੇ ਔਰ ਜਾ ਕੇ ਨਾਦਰਾ ਦੇ ਹਵਾਲੇ ਨਾਲ ਕੋਈ ਇਨਫੋਰਮੇਸ਼ਨ ਲੈਣਾ ਚਾਹੁੰਦੇ ਨੇ, ਕੋਈ ਗੱਲਬਾਤ ਕਰਨੀ ਚਾਹੁੰਦੇ ਨੇ, ਮਤਲਬ ਪੁੱਛਣਾ ਚਾਹੁੰਦੇ ਨੇ, ਤਾਂ ਉਹਦੇ ਪਾਕ ਆਈ ਡੀ ਜਿਹੜਾ ਉਹਨਾਂ ਨੂੰ ਬਹੁਤ ਆਸਾਨੀ ਦੇ ਨਾਲ ਸਾਰੀ ਇਨਫੋਰਮੇਸ਼ਨ ਮੁਹੱਈਆ ਕਰਦਾ।
1: ਹਾਂਜੀ ਬਿਲਕੁਲ, ਇਸੇ ਤਰ੍ਹਾਂ। ਔਰ ਅਗਰ ਕਿਸੇ ਨੂੰ ਕੋਈ ਚੀਜ਼ ਸਮਝ ਨਹੀਂ ਵੀ ਆਉਂਦੀ, ਤਾਂ ਸਾਡਾ ਓਫੀਸ਼ੀਅਲ ਨਾਦਰਾ ਦਾ ਯੂਟਿਊਬ ਚੈਨਲ ਵੀ ਹੈ, ਉਹਦੇ 'ਤੇ ਇੱਕ ਇੱਕ ਚੀਜ਼ ਇੱਕ ਇੱਕ ਪ੍ਰੋਸੈਸ ਦਾ ਵੀਡੀਓ ਆ ਉਹਦੇ ਅਸੀਂ ਉੱਥੇ ਅਪਲੋਡ ਕੀਤਾ ਹੈ, ਤਾਂ ਕਿ ਲੋਕਾਂ ਵਾਸਤੇ ਆਸਾਨੀ ਹੋਵੇ ਕਿ ਅਗਰ ਕਿਸੇ ਨੂੰ ਨਹੀਂ ਸਮਝ ਆਉਂਦੀ ਕਿ ਅਸੀਂ ਆਈ ਡੀ ਕਾਰਡ ਫਸਟ ਟਾਈਮ ਕਿਸ ਤਰ੍ਹਾਂ ਬਣਾਉਣਾ ਹੈ ਜਾਂ ਅਸੀਂ ਆਪਣਾ ਫੈਮਿਲੀ ਐਫ ਆਰ ਸੀ ਕਿਵੇਂ ਲੈਣਾ, ਉਹ ਹਮਨੇ ਉਸਕੀ ਇੱਕ ਇੱਕ ਵੀਡੀਓ ਵਹਾਂ ਪੇ ਅਪਲੋਡ ਕੀ ਹੈ।
0: ਲੋ ਜਨਾਬ, ਗੱਲ ਕਲੀਅਰ ਹੋ ਗਈ ਹੈ। ਮੁਹੰਮਦ ਅਜ਼ੀਮ ਸਾਹਿਬ ਨੇ ਸਾਨੂੰ ਦੱਸ ਦਿੱਤਾ ਹੈ ਕਿ ਤੁਸੀਂ ਅਗਰ ਤੁਹਾਨੂੰ ਪਾਕ ਆਈ ਡੀ ਦੇ ਐਪ ਦੇ ਇਸਤੇਮਾਲ ਕਰਨ 'ਚ ਵੀ ਦੁਸ਼ਵਾਰੀ ਪੇਸ਼ ਆਉਂਦੀ ਹੈ ਤਾਂ ਤੁਸੀਂ ਯੂਟਿਊਬ ਦੇ ਉੱਤੇ ਜਾ ਕੇ ਨਾਦਰਾ ਦੇ ਮੁਖਤਲਿਫ ਜਿਹੜੇ ਰੀਲਸ ਨੇ ਜਿਹੜੇ ਉਹਨਾਂ ਦੇ ਵੀਡੀਓਜ਼ ਉੱਥੇ ਮੌਜੂਦ ਨੇ ਉਹਦੇ 'ਚ ਪੂਰਾ ਮੁਕੰਮਲ ਤਰੀਕਾਕਾਰ ਦੱਸਿਆ ਗਿਆ ਕਿ ਤੁਸੀਂ ਕਿਸ ਤਰ੍ਹਾਂ ਆਪਣਾ ਸ਼ਨਾਖਤੀ ਕਾਰਡ ਬਣਵਾਉਣਾ, ਕਿਸ ਤਰ੍ਹਾਂ ਤੁਸੀਂ FRC ਬਣਵਾਉਣਾ, ਸਾਰੀਆਂ ਸਾਰੀਆਂ ਚੀਜ਼ਾਂ ਕਿਸ ਤਰ੍ਹਾਂ ਬਣਵਾ ਸਕਦੇ ਜੇ, ਉਹਦੀ ਡਿਟੇਲ ਨਾਲ ਸਾਰੀ ਇਨਫੋਰਮੇਸ਼ਨ ਉੱਥੇ ਮੌਜੂਦ ਹੈ।
1: ਜੀ ਜੀ ਬਿਲਕੁਲ।
0: ਅੱਛਾ, ਹੁਣ ਇਹ ਦੱਸੋ ਕਿ ਅਗਰ ਕੋਈ ਬੰਦਾ ਇਹਨੂੰ ID ਨੂੰ ਯੂਜ਼ ਨਹੀਂ ਕਰਦਾ ਔਰ ਉਹ ਮੈਨੂਅਲੀ ਜਾ ਕੇ ਬੇਫੋਰਮ ਬਣਾਉਣਾ ਚਾਹੁੰਦੇ ਤਾਂ ਉਹਦਾ ਕੀ ਤਰੀਕਾ ਕਰੇ, ਕਿਹੜੇ ਕਿਹੜੇ ਡਾਕੂਮੈਂਟ ਰਿਕੁਆਇਰਡ ਹੋਣਗੇ?
1: ਸਰ ਜਿਹੜਾ ਬੇਫੋਰਮ ਵਾਸਤੇ ਆ ਉਹਦੇ ਵਾਸਤੇ ਮਾਂ ਬਾਪ ਵਿੱਚੋਂ ਕੋਈ ਇੱਕ ਨਾਲ ਜਾਵੇ, ਬੱਚਿਆਂ ਦੇ ਬੱਚੇ ਸਾਥ ਜਾਣਗੇ ਉਹਦੇ ਵਿੱਚ।
0: ਜੀ
1: ਠੀਕ ਹੈ। ਪਹਿਲੇ ਬੱਚਿਆਂ ਦੀਆਂ ਤਸਵੀਰਾਂ ਅਤੇ ਅੰਗੂਠੇ ਨਹੀਂ ਹੁੰਦੇ ਸਨ। ਹੁਣ ਨਾਦਰਾ ਨੇ ਆਪਣਾ ਡਾਟੇ ਨੂੰ ਜ਼ਰਾ ਅਪਡੇਟ ਕੀਤਾ ਹੈ ਤਾਂ ਕਿ ਬੱਚਿਆਂ ਦੇ ਵੀ ਅਸੀਂ ਤਸਵੀਰਾਂ ਅਤੇ ਅੰਗੂਠੇ ਆਪਣੇ ਕੋਲ ਮਹਿਫੂਜ਼ ਕਰ ਸਕੀਏ। ਅਤੇ ਉਹਦੇ ਵਾਸਤੇ ਮਾਂ ਬਾਪ ਅਗਰ ਦੋਨੋਂ ਸਾਥ ਜਾਣੇ ਜਾਣ ਤਾਂ ਉਹ ਦੋਨੋਂ ਚਲੇ ਜਾਣ ਸਾਥ, ਨਾਲ ਆਪਣੇ ਬੱਚਿਆਂ ਨਾਲ ਲੈ ਕੇ ਜਾਣ। ਜਿੰਨੇ ਵੀ ਬੱਚੇ ਨੇ, ਅਗਰ ਬੱਚਾ 3 ਸਾਲ ਤੋਂ ਵੱਡਾ ਹੈ ਤਾਂ ਉਹਦੀ ਤਸਵੀਰ ਵੀ ਹੋਏਗੀ, ਔਰ ਅਗਰ ਬੱਚਾ 10 ਸਾਲ ਤੋਂ ਵੱਡਾ ਹੈ ਉਹਦੀ ਤਸਵੀਰ ਵੀ ਹੋਏਗੀ ਅਤੇ ਨਾਲ ਉਹਦੇ ਅੰਗੂਠੇ ਵੀ ਕੈਪਚਰ ਕੀਤੇ ਜਾਣਗੇ, ਉਹਦੇ ਫਿੰਗਰਪ੍ਰਿੰਟਸ ਵੀ ਲੈ ਜਾਂਦੇ।
0: ਅੱਛਾ, ਤੁਸੀਂ ਇਹ ਕਿਹਾ ਕਿ ਉਹ ਸਾਰੇ ਬੱਚਿਆਂ ਨੂੰ ਲੈ ਕੇ ਜਾਣ?
1: ਜੀ, ਸਾਰੇ ਬੱਚਿਆਂ ਨੂੰ ਨਾਲ ਜਾਣਾ ਪਏਗਾ।
0: ਮਤਲਬ ਅਗਰ ਉਹਨਾਂ ਦੇ ਪਹਿਲੇ ਬੱਚੇ ਨੇ, ਉਹਨਾਂ ਦੇ ਬੇਫੋਰਮ ਬਣ ਚੁੱਕੇ ਨੇ?
1: ਹਾਂਜੀ, ਅਗਰ ਉਹਨਾਂ ਦੇ ਬੱਚਿਆਂ ਦੇ ਪਹਿਲੇ ਬੇਫੋਰਮ ਬਣੇ ਨੇ ਤਾਂ ਅਗਰ ਉਹ ਪਹਿਲਾ ਬੇਫੋਰਮ ਆਉਂਦਾ ਸੀ ਉਹਦੇ ਜਗ੍ਹਾ ਤੁਹਾਡੇ 4 ਬੱਚੇ ਨੇ ਜਾਂ 3 ਬੱਚੇ ਨੇ ਤਾਂ ਇੱਕੋ ਸਰਟੀਫਿਕੇਟ ਦਾਦਰਾ ਜਾਰੀ ਕਰਦਾ ਸੀ। ਅਤੇ ਅਬ ਜੋ ਨਿਆ ਹੈ ਉਸਮੇ ਇਹ ਹੈ ਕਿ ਜਿਹੜਾ 10 ਸਾਲ ਤੋਂ ਵੱਡਾ ਬੱਚਾ ਹੈ ਉਹਦਾ ਅਲੱਗ ਬੇਫੋਰਮ ਜਾਰੀ ਕਰਦਾ ਹੈ, ਉਸਦੇ ਤੋਂ ਤਸਵੀਰ ਆਉਂਦੀ ਹੈ ਸਾਡੇ ਕੋਲ, ਉਹਦੇ ਬਾਇਓਮੈਟ੍ਰਿਕ ਅਸੀਂ ਉਹਦੇ ਕੈਪਚਰ ਕਰਦੇ ਹਾਂ। ਇਸੇ ਤਰ੍ਹਾਂ ਜੋ ਬੱਚਾ 3 ਸਾਲ ਤੋਂ ਵੱਡਾ ਹੈ ਉਹਦੀ ਅਸੀਂ ਸਿਰਫ ਤਸਵੀਰ ਲੈਂਦੇ ਹਾਂ ਤਾਂ ਕਿ ਸਾਡੇ ਕੋਲ ਰਿਕਾਰਡ ਹੋਵੇ ਕਿ ਬੱਚਾ ਕੱਲ੍ਹ ਵੱਡਾ ਹੋਏਗਾ ਅਤੇ ਜੋ ਸਾਡੇ ਕੋਲ ਸ਼ਨਾਖਤੀ ਕਾਰਡ ਵਾਸਤੇ ਆਏਗਾ ਤਾਂ ਅਸੀਂ ਉਹਦੀ ਤਸਵੀਰ ਨੂੰ ਉਹਦੇ ਨਾਲ ਮੈਚ ਕਰ ਸਕੀਏ ਕਿ ਵਾਕਈ ਉਹੀ ਬੱਚਾ ਸਾਡੇ ਕੋਲ ਕਾਰਡ ਵਾਸਤੇ ਆ ਰਿਹਾ ਹੋਵੇ।
0: ਅੱਛਾ, ਹੁਣ ਸੁਣਿਆ ਕਿ ਜਿਹੜੇ ਤੁਹਾਡੇ ਜਿਹੜੇ ਨੇ ਥੰਮ ਇੰਪਰੈਸ਼ਨ ਜਾਂ ਫਿੰਗਰ ਦੇ ਜਿਹੜੇ ਇੰਪਰੈਸ਼ਨ ਨੇ, ਅੰਗੂਠਾ ਲਾਉਣ ਦੇ ਜਿਹੜੇ ਨਿਸ਼ਾਨ ਨੇ, ਉਹਦੇ ਨਾਲ ਨਾਲ ਤੁਸੀਂ ਕੋਈ ਅੱਖਾਂ ਦੀ ਪੁਤਲੀਆਂ ਦਾ ਵੀ ਕੋਈ ਸਿਸਟਮ?
1: ਜੀ ਜੀ ਜੀ ਬਿਲਕੁਲ, ਤੁਹਾਡੀ ਬਿਲਕੁਲ ਇਨਫੋਰਮੇਸ਼ਨ ਸਹੀ ਹੈਗੀ ਹੈ। ਅਸੀਂ ਹੁਣ ਆਪਣਾ ਇੱਕ ਨਿਆ ਸਿਸਟਮ ਵੀ ਇਹਦੇ 'ਚ ਮੁਤਾਰਫ ਕਰਾਇਆ ਨਾਦਰਾ, ਜਦ ਵੀ ਕੋਈ ਸ਼ਨਾਖਤੀ ਕਾਰਡ ਵਾਸਤੇ ਆਉਂਦਾ ਹੈ ਆਪਣਾ ਸ਼ਨਾਖਤੀ ਕਾਰਡ ਬਣਵਾਉਣ, ਉਹਦੇ ਵਿੱਚ ਅਸੀਂ ਉਹਦੇ ਆਇਰਸ ਵੀ ਸਕੈਨ ਕਰਦੇ ਹਾਂ, ਉਹਦੇ ਜੇ ਅੱਖਾਂ ਦੀਆਂ ਪੁਤਲੀਆਂ ਨੇ ਉਹਨੂੰ ਸਕੈਨ ਕਰਕੇ, ਕਿਉਂਕਿ ਇਹ ਦੁਨੀਆ 'ਚ ਵੀ ਸਭ ਤੋਂ ਆਇਡੈਂਟੀਕਲ ਜੀ ਚੀਜ਼ ਹੈਗੀ ਹੈ ਕਿ ਇੱਕ ਚੀਜ਼ ਬੰਦੇ ਦੀ ਦੂਸਰੀ ਚੀਜ਼ ਨਾਲ ਨਹੀਂ, ਮਤਲਬ ਪੁਤਲੀਆਂ ਨਾਲ ਨਹੀਂ ਰਲਦੀ। ਇਸ ਵਾਸਤੇ ਅਸੀਂ ਇਹਨੂੰ ਇੰਟਰਨੈਸ਼ਨਲ ਸਟੈਂਡਰਡਸ 'ਤੇ ਜਾ ਕੇ ਅਤੇ ਅਸੀਂ ਆਇਰਸ ਨੂੰ ਵੀ ਹੁਣ ਸਕੈਨ ਕਰ ਰਹੇ ਹਾਂ ਜਿਹੜਾ ਵੀ ਸਾਡੇ ਕੋਲ ਸ਼ਨਾਖਤੀ ਕਾਰਡ ਵਾਸਤੇ ਆਉਂਦਾ।
0: ਅੱਛਾ, ਇਸੇ ਹਵਾਲੇ ਨਾਲ ਮੈਂ ਇੱਕ ਹੋਰ ਇਨਫੋਰਮੇਸ਼ਨ ਤੁਹਾਡੇ ਕੋਲ ਚਾਹਾਂਗਾ ਕਿ ਕੁਝ ਬਜ਼ੁਰਗ ਲੋਕ ਨੇ ਜਿਨ੍ਹਾਂ ਦੇ ਥੰਮ ਇੰਪਰੈਸ਼ਨ ਜਿਹੜੇ ਨੇ ਨਾ ਉਹ ਨਹੀਂ ਕੈਪਚਰ ਹੁੰਦੇ।
1: ਜੀ ਜੀ ਜੀ।
0: ਅਤੇ ਉਹ ਇੱਕ ਬੜੀ ਮੁਸੀਬਤ ਬਣ ਜਾਂਦੀ ਉਹਨਾਂ ਵਾਸਤੇ, ਔਰ ਉਹਦਾ ਕੋਈ ਮੁਤਬਾਦਲ ਇੰਤਜ਼ਾਮ ਕੀਤਾ ਹੈ ਨਾਦਰਾ ਨੇ?
1: ਹਾਂਜੀ ਹਾਂਜੀ ਬਿਲਕੁਲ ਜੀ, ਨਾਦਰਾ ਨੇ ਉਹਨਾਂ ਲੋਕਾਂ ਵਾਸਤੇ ਬੜਾ ਇੱਕ ਬਿਹਤਰੀਨ ਅਮਲ, ਇੱਕ ਆਪਣਾ ਇਨੀਸ਼ੀਏਟਿਵ ਲਿਆ ਹੋਵੇ ਉਹਨਾਂ ਉਹਨਾਂ ਬੇਸਿਕਲੀ ਜਿਨ੍ਹਾਂ ਦੇ ਬਾਇਓਮੈਟ੍ਰਿਕ ਉਮਰ ਦੇ ਵਜ੍ਹਾ ਤੋਂ ਜਾਂ ਕਿਸੇ ਸਕਿਨ ਦੀ ਡਿਸੀਜ਼ ਦੀ ਵਜ੍ਹਾ ਤੋਂ ਉਹਨਾਂ ਦੇ ਫਿੰਗਰਪ੍ਰਿੰਟਸ ਨਹੀਂ ਆਉਂਦੇ, ਉਹਨਾਂ ਵਾਸਤੇ ਅਸੀਂ ਇੱਕ ਨਵਾਂ ਆਪਣਾ ਵੈਰੀਫਿਕੇਸ਼ਨ ਸਿਸਟਮ ਮੁਤਾਰਫ ਕਰਾਇਆ। ਉਹਦੇ 'ਚ ਅਸੀਂ ਉਹਨਾਂ ਦੀ ਤਸਵੀਰ ਲੈਂਦੇ ਹਾਂ, ਠੀਕ ਹੈ, ਔਰ ਉਹ ਤਸਵੀਰ ਨਾਲ ਅਸੀਂ ਉਹਨਾਂ ਨੂੰ ਇੱਕ ਸਰਟੀਫਿਕੇਟ ਜਾਰੀ ਕਰਦੇ ਹਾਂ ਕਿ ਉਹ ਜਿਸ ਡਿਪਾਰਟਮੈਂਟ ਵਾਸਤੇ ਉਹਨਾਂ ਨੂੰ ਚਾਹੀਦਾ ਸੀ ਉਸ ਡਿਪਾਰਟਮੈਂਟ ਦੇ ਜਾਂ ਬੈਂਕ ਦੇ ਨਾਂ 'ਤੇ ਉਹ ਸਰਟੀਫਿਕੇਟ ਉਹਨਾਂ ਨੂੰ ਜਾਰੀ ਕਰਦੇ ਹਾਂ ਤਾਂ ਕਿ ਉਹ ਉੱਥੇ ਸਰਟੀਫਿਕੇਟ ਜਾਰੀ ਉਹਨਾਂ ਨੂੰ ਜਮ੍ਹਾਂ ਕਰਾ ਕੇ ਤਾਂ ਆਪਣਾ ਉਹ ਕੰਮ ਕਰਵਾ ਸਕਣ ਜਿਹੜਾ ਉਹਨਾਂ ਦਾ ਬਾਇਓਮੈਟ੍ਰਿਕ ਦੀ ਵਜ੍ਹਾ ਤੋਂ ਨਹੀਂ ਹੋ ਰਿਹਾ ਸੀ, ਲਾਈਕ ਉਹਨਾਂ ਦਾ ਕੋਈ ਬੈਂਕ ਅਕਾਊਂਟ ਨਹੀਂ ਬਣ ਰਿਹਾ ਸੀ।
0: ਜੀ ਜੀ।
1: ਅਤੇ ਹਮਨੇ ਉਹ ਉਸਕੋ ਉਹ ਸਰਟੀਫਿਕੇਟ ਦਿੱਤੇ ਹਾਂ ਤਾਂ ਕਿ ਉਹ ਵਾਸਤੇ ਉੱਥੇ ਜਾ ਕੇ ਅਤੇ ਆਪਣਾ ਉਹ ਕੰਮ ਕਰਵਾ ਸਕੇ।
0: ਤੁਸੀਂ ਇਹ ਕਿਸ ਤਰ੍ਹਾਂ ਮੰਨ ਲੈਂਦੇ ਜੇ ਕਿ ਜਿਹੜਾ ਬੰਦਾ ਕਹਿ ਰਿਹਾ ਕਿ ਮੇਰੇ ਅੰਗੂਠੇ ਦੇ ਨਿਸ਼ਾਨ ਨਹੀਂ ਆ ਰਹੇ ਉਹ ਵਾਕਈ ਉਹ ਹੀ ਹੈ ਜਿਹੜਾ ਤੁਹਾਨੂੰ ਕਹਿ ਰਿਹਾ, ਜਾਂ ਕੋਈ ਕੋਈ ਇਹਦੇ 'ਚ ਕੋਈ ਐਸੀ ਹੇਰਾ ਫੇਰੀ ਤਾਂ ਨਹੀਂ ਹੋ ਸਕਦੀ?
1: ਨਹੀਂ, ਐਸੀ ਬਿਲਕੁਲ ਗੱਲ ਨਹੀਂ ਹੁੰਦੀ ਜੀ। ਬੇਸਿਕਲੀ ਹੁੰਦਾ ਇਸ ਤਰ੍ਹਾਂ ਹੈ ਕਿ ਕੋਈ ਵੀ ਬੰਦਾ ਅਗਰ ਆਉਂਦਾ ਹੈ ਸਾਡੇ ਕੋਲ ਤਾਂ ਅਸੀਂ ਉਹਦੀ ਤਸਵੀਰ ਲੈਂਦੇ ਹਾਂ।
0: ਜੀ ਜੀ।
1: ਠੀਕ ਹੈ, ਜਿਹੜੀ ਉਹਦੀ ਲਾਈਵ ਸਾਡੇ ਕੋਲ ਆਉਂਦਾ ਹੈ ਉਹਨੂੰ ਅਸੀਂ ਤਸਵੀਰ ਲੈਂਦੇ ਹਾਂ, ਉਹ ਡਾਟੇ ਦੇ ਨਾਲ ਜਾ ਕੇ ਪਿੱਛੇ ਮੈਚ ਹੁੰਦੀ ਹੈ,
0: ਮੈਚ ਹੁੰਦੀ ਹੈ,
1: ਔਰ ਜੋ ਹਮ ਉਸਕੋ ਸਰਟੀਫਿਕੇਟ ਦੇ ਬਾਅਦ ਜਾਰੀ ਕਰਦੇ ਹਾਂ ਉਹਦੇ 'ਚ ਉਹਦੀ ਤਸਵੀਰ ਜਿਹੜੀ ਉਹਦੇ ਮੌਜੂਦਾ ਲਈ ਆਉਂਦੀ ਹੈ ਅਤੇ ਜਿਹੜੀ ਸਾਡੇ ਕੋਲ ਰਿਕਾਰਡ ਹੀ ਚ ਆ ਰਹੀ ਹੁੰਦੀ ਹੈ, ਉਹ ਦੋਵੇਂ ਤਸਵੀਰਾਂ ਅਸੀਂ ਉਸ ਸਰਟੀਫਿਕੇਟ 'ਤੇ ਪ੍ਰਿੰਟ ਕਰਕੇ ਦਿੰਦੇ ਹਾਂ।
0: ਠੀਕ ਠੀਕ।
1: ਤਾਂ ਕਿ ਜਿਹੜਾ ਵੀ ਅਗਲੇ ਅਦਾਰੇ ਜਾ ਕੇ ਉਹ ਜਿੱਥੇ ਵੀ ਉਹਨੇ ਆਪਣਾ ਜਮ੍ਹਾਂ ਕਰਾਉਣਾ ਹੋਵੇ ਉਹਨਾਂ ਨੂੰ ਵਾਸਤੇ ਵੀ ਆਸਾਨੀ ਹੋਵੇ ਕਿ ਸ਼ਨਾਖਤੀ ਕਾਰਡ 'ਤੇ ਇਸ ਬੰਦੇ ਦੀ ਇਹ ਫੋਟੋ ਹੈ ਔਰ ਜਿਹੜਾ ਹੁਣ ਸਾਡੇ ਕੋਲ ਨਾਦਰਾ ਦਫ਼ਤਰ ਆਇਆ ਅਤੇ ਇਹਦੀ ਅੱਜ ਦੀ ਫੋਟੋ ਇਹ ਹੋਵੇ ਤਾਂ ਕਿ ਉਹ ਦੋਨੋਂ ਤਸਵੀਰਾਂ ਨੂੰ ਮੈਚ ਕਰ ਸਕਣ ਔਰ ਉਹਨਾਂ ਵਾਸਤੇ ਆਸਾਨੀ ਹੋ ਸਕੇ ਕਿ ਉਹੀ ਬੰਦਾ ਆਇਆ।
0: ਲੋ ਜਨਾਬ, ਜਿਹੜੇ ਸਾਡੇ ਲਿਸਨਰ ਸਾਡੇ ਸੁਣਨ ਵਾਲੇ ਜਿਹੜੇ ਅਸਰ ਸਾਡੇ ਪ੍ਰੋਗਰਾਮ ਨੂੰ ਸੁਣਦੇ ਪਏ ਨੇ, ਉਹ ਅਗਰ ਉਹਨਾਂ ਦੇ ਨਾਲ ਇਹ ਪ੍ਰੋਬਲਮ ਸੀ ਕਿ ਅੰਗੂਠੇ ਦੇ ਨਿਸ਼ਾਨ ਨਹੀਂ ਸੀ ਆ ਰਹੇ ਜਾਂ ਉਂਗਲੀ ਦੇ ਨਿਸ਼ਾਨ ਨਹੀਂ ਸੀ ਆ ਰਹੇ, ਅਤੇ ਉਹਨਾਂ ਦਾ ਸਰਟੀਫਿਕੇਟ ਜਿਹੜਾ ਨਾ ਉਹ ਨਾਦਰਾ ਆਫਿਸ ਜਿਹੜਾ ਨਾ ਬਣਾ ਕੇ ਦੇਗਾ। ਔਰ ਉਹਦੇ ਵਾਸਤੇ ਕੋਈ ਰਿਕੁਆਇਰਮੈਂਟ ਹੈ ਕੋਈ ਡਾਕੂਮੈਂਟਸ ਵਗੈਰਾ?
1: ਨਹੀਂ ਜੀ ਕੋਈ ਨਹੀਂ, ਸਿਰਫ ਆਪਣਾ ਸ਼ਨਾਖਤੀ ਕਾਰਡ ਦਫ਼ਤਰ ਲੈ ਕੇ ਜਾਣ ਔਰ ਆਪਣਾ ਸਰਟੀਫਿਕੇਟ ਉੱਥੋਂ ਜਾਰੀ ਕਰਵਾ ਕੇ ਅਤੇ ਆਪਣੇ ਮੁਤਲਕਾ ਜਿੱਥੇ ਉਹਨਾਂ ਜਮ੍ਹਾਂ ਕਰਾਉਣਾ ਉੱਥੇ ਜਾ ਕੇ ਜਮ੍ਹਾਂ ਕਰਾਉਣ।
0: ਬਿਲਕੁਲ ਠੀਕ ਹੋ ਗਿਆ ਜਨਾਬ। ਇਸ ਤੋਂ ਪਹਿਲੇ ਕਿ ਅਸੀਂ ਅੱਗੇ ਵਧੀਏ, ਸਾਡੇ ਨਾਲ ਇੱਕ ਕਾਲਰ ਮੌਜੂਦ ਨੇ, ਅਸੀਂ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ, ਦੇਖਦੇ ਹਾਂ ਕਿ ਸਾਡੇ ਨਾਲ ਕੀ ਸਵਾਲ ਕਰਦੇ ਨੇ। ਅਸਲਾਮ ਵਾਲੇਕੁਮ।
2: ਜੀ
0: ਅਸਲਾਮ ਵਾਲੇਕੁਮ ਸਿੰਘ ਸਾਹਿਬ, ਠੀਕ ਜੀ?
2: ਹਾਂ ਜੀ, ਮੈਂ ਇੱਥੇ ਅਚਾਨਕ ਲਾਇਆ ਤੇ ਮੈਂ ਕਿਹਾ ਸਾਹਿਬ ਵੀ ਆਏ ਨੇ, ਨਾਦਰਾ ਲੋਕ ਲਾਏ ਨੇ, ਤੇ ਉਹਨਾਂ ਸਿੰਘ ਸਾਹਿਬ ਮੈਂ ਇੱਕ ਸਵਾਲ ਕਰੂੰਗਾ। ਮੇਰੇ ਪਿੱਛੇ ਇੱਕ ਵਾਰੀ ਨਾ ਡੇਟ ਖਤਮ ਹੋ ਗਈ ਤੇ ਮੈਂ ਦੁਬਾਰਾ ਗਿਆ ਤੇ ਉਹਨੇ ਕਿਹਾ ਤੇਰੇ ਤੇ ਪ੍ਰਿੰਟ ਨੀ ਆ ਰਹੇ, ਜਾ ਕੇ ਨਾ ਜਾ ਇਹਨੂੰ ਹੱਥ ਨਿੰਬੂ ਨਾਲ ਧੋ ਧੋ ਗਿਆ। ਤੇ ਮੈਂ ਫਿਰ ਤੀਸਰੇ ਦਿਨ ਗਿਆ ਤੇ ਵਾਕਿਆ ਫਿਰ ਨਾ ਦੁਬਾਰਾ ਉਹ ਸ਼ੋਅ ਹੋ ਗਿਆ ਤੇ ਮੇਰਾ ਬਣ ਗਿਆ, ਦੁਬਾਰਾ ਡੇਟ ਖਤਮ ਹੋਈ।
1: ਜੀ ਜੀ ਜੀ।
0: ਹੁਣ ਫਿਰ ਤੁਸੀਂ ਇਸ ਤਰ੍ਹਾਂ ਕਿ ਉਹਨਾਂ ਦੇ ਦਫ਼ਤਰ ਚ ਜਾਓਗੇ, ਨਾਦਰਾ ਦੇ ਦਫ਼ਤਰ ਚ ਜਾਣ?
1: ਨਹੀਂ ਨਹੀਂ, ਉਹ ਦੱਸ ਰਹੇ ਨੇ ਕਿ ਫਿਰ ਮੇਰਾ ਹੋ ਗਿਆ ਸੀ। ਬੇਸਿਕਲੀ ਹੁੰਦਾ ਇਸ ਤਰ੍ਹਾਂ ਕਿ ਕਈ ਦਫ਼ਾ ਮਤਲਬ ਕੋਈ ਤੁਹਾਡਾ ਐਸਾ ਕੰਮ ਇਸ ਤਰ੍ਹਾਂ ਦਾ ਹੁੰਦਾ, ਜਿਸ ਤਰ੍ਹਾਂ ਕੋਈ ਮਜ਼ਦੂਰ ਏ ਕੁੰਦਾ, ਕੋਈ ਸਿਮੈਂਟ ਦਾ, ਏਜ ਫੈਕਟਰ ਵੀ ਆ ਜਾਂਦਾ ਇਹਦੇ ਵਿੱਚ ਕਿ ਤੁਹਾਡੇ ਜਿਵੇਂ ਜਿਵੇਂ ਏਜ ਵੱਧਦੀ ਹੈ ਤੁਹਾਡੇ ਫਿੰਗਰ ਪ੍ਰਿੰਟਸ ਮੱਧਮ ਹੁੰਦੇ ਜਾਂਦੇ ਨੇ, ਅਤੇ ਇਹਦੇ ਵਾਸਤੇ ਇਹੀ ਹੈ ਕਿ ਕੋਈ ਵੀ ਇਸ 'ਤੇ ਕੋਈ ਮੈਡੀਕਲੀ ਕਰੀਮ ਵੀ ਇਸਤੇਮਾਲ ਕਰਕੇ ਤੋ ਆਪ ਇੱਕ ਦੋ ਦਿਨ ਮੇਰੇ ਦੁਬਾਰਾ ਦਫ਼ਤਰ ਦਾ
2: ਵਕੀਲ ਸਾਹਿਬ ਬੜਾ ਦਿਲ ਖੁਸ਼ ਹੈ, ਮਿਹਰਬਾਨੀ ਮਰੀਮ ਨਵਾਜ਼ ਦੀ, ਜਿਹੜੇ ਅੱਛੇ ਅੱਛੇ ਕੰਮ ਕਰਦੇ ਪਏ, ਅੱਲਾਹ ਪਾਕ ਦੀ ਜ਼ਿੰਦਗੀ ਜਾਰੀ ਹੋ ਜਾਏ, ਬਹੁਤ ਅੱਛਾ ਲੱਗਦਾ।
0: ਬਹੁਤ ਮਿਹਰਬਾਨੀ ਅਬਦੁਲ ਹਮੀਦ, ਥੈਂਕ ਯੂ, ਬਹੁਤ ਸ਼ੁਕਰੀਆ, ਅੱਲਾਹ
2: ਹਾਫਿਜ਼।
0: ਲੋ ਜਨਾਬ, ਸਾਡੇ ਜਿਹੜੇ ਸੁਣਨ ਵਾਲੇ ਨੇ ਇਸ ਵੇਲੇ ਸਾਡੇ ਨਾਲ ਮੌਜੂਦ ਨੇ, ਤੁਹਾਨੂੰ ਦੱਸ ਦਈਏ ਕਿ ਨਾਦਰਾ ਦੇ ਬਾਰੇ 'ਚ ਇਨਫੋਰਮੇਸ਼ਨ ਲੈਣ ਦੇ ਬਾਰੇ 'ਚ, ਨਾਦਰਾ ਦੇ ਕਿਸੇ ਵੀ ਸਰਵਿਸ ਦੇ ਬਾਰੇ 'ਚ ਤੁਸੀਂ ਕੋਈ ਇਨਫੋਰਮੇਸ਼ਨ ਲੈਣੀ ਚਾਹੋ, ਤੁਹਾਨੂੰ ਉਹਦੇ ਬਾਰੇ 'ਚ ਪਤਾ ਨਾ ਹੋਵੇ, ਤੁਸੀਂ ਸਾਨੂੰ ਕਾਲ ਕਰ ਸਕਦੇ ਜੇ। ਇਸ ਵੇਲੇ ਮੁਹੰਮਦ ਅਜ਼ੀਮ ਸਾਹਿਬ ਸਾਡੇ ਨਾਲ ਮੌਜੂਦ ਨੇ, ਜਿਹੜੇ ਰੀਜਨਲ ਜਿਹੜੇ ਅਸਿਸਟੈਂਟ ਡਾਇਰੈਕਟਰ ਨੇ ਕੰਪਲਾਈਂਸ ਸੈਕਸ਼ਨ ਰੀਜਨਲ ਹੈੱਡ ਆਫਿਸ ਨਾਦਰਾ ਲਾਹੌਰ ਦੇ, ਸਾਡੇ ਨਾਲ ਇਸ ਵੇਲੇ ਮੌਜੂਦ ਨੇ ਔਰ ਤੁਹਾਡੇ ਹਰ ਸਵਾਲ ਦਾ ਜਵਾਬ ਦੇਣ ਨੂੰ ਬਿਲਕੁਲ ਬਿਲਕੁਲ ਤਿਆਰ ਸਾਡੇ ਕੋਲ ਬੈਠੇ ਨੇ। ਇਸ ਤੋਂ ਪਹਿਲੇ ਕਿ ਅਸੀਂ ਅਗਲੀ ਕਾਲ ਵੱਲ ਵਧੀਏ, ਇੱਕ ਨਾਦਰਾ ਦਾ ਪ੍ਰੋਮੋ ਪ੍ਰੋਗਰਾਮ 'ਚ ਸ਼ਾਮਿਲ ਕਰਾਂਗੇ ਜਨਾਬ,
1: ਅਤੇ
0: ਸਾਡੇ ਨਾਲ ਨਾ ਰਹਿਣਾ, ਕਿਤੇ ਨਾ ਜਾਣਾ।
3: ਸ਼ਾਦੀਸ਼ੁਦਾ ਜੋੜੋ ਕੇ ਦਰਮਿਆਨ ਅਲਹਿਦਗੀ ਜਾਂ ਤਲਾਕ ਜ਼ਿੰਦਗੀ ਕੀ ਤਲਖ ਹਕੀਕਤੋਂ ਮੇਂ ਸੇ ਏਕ ਹੈ। ਐਸੇ ਮੌਕੇ ਪਰ ਇੱਕ ਅਹਿਮ ਕਾਨੂੰਨੀ ਜ਼ਿੰਮੇਦਾਰੀ ਅਕਸਰ ਨਜ਼ਰਅੰਦਾਜ਼ ਹੋ ਜਾਤੀ ਹੈ, ਜੋ ਆਗੇ ਚੱਲ ਕਰ ਗੈਰ ਜ਼ਰੂਰੀ ਪੇਚੀਦਗੀਓਂ ਕਾ ਸਬਬ ਬਣ ਸਕਤੀ ਹੈ। ਲਿਹਾਜ਼ਾ ਇਸ ਕਾਮ ਕੀ ਬਰਵਕਤ ਤਕਮੀਲ ਕੋ ਯਕੀਨੀ ਬਣਾਏ, ਤਲਾਕ ਯਾ ਖੁਲਾ ਕੇ ਬਾਅਦ ਨਾਦਰਾ ਰਿਕਾਰਡ ਮੇਂ ਆਪਣੀ ਅਜ਼ਦਵਾਜੀ ਹੈਸੀਅਤ ਅਪਡੇਟ ਕਰਾਏ। ਨਾਦਰਾ ਰਿਕਾਰਡ ਮੇਂ ਅਜ਼ਦਵਾਜੀ ਹੈਸੀਅਤ ਕਾ ਦਰੁਸਤ ਰਿਕਾਰਡ ਆਪਕੀ ਕਾਨੂੰਨੀ ਹੈਸੀਅਤ ਕਾ ਬਾਕਾਇਦਾ ਏਤਰਾਫ਼ ਹੈ, ਜੋ ਮੁਸਤਕਬਿਲ ਮੇਂ ਸ਼ਨਾਖਤੀ ਕਾਰਡ ਕੀ ਤਜਦੀਦ, ਬੱਚੋਂ ਕੇ ਬੇਫਾਰਮ, ਸ਼ਨਾਖਤੀ ਕਾਰਡ ਯਾ ਪਾਸਪੋਰਟ ਕੇ ਇਜਰਾ, ਖਾਨਦਾਨੀ ਰਿਕਾਰਡ ਕੀ ਦਰੁਸਤੀ ਔਰ ਦੀਗਰ ਸਰਕਾਰੀ ਅਮੂਰ ਮੇਂ ਆਪਕੇ ਲੀਏ ਆਸਾਨੀ ਪੈਦਾ ਕਰਤਾ ਹੈ। ਤਲਾਕ ਯਾ ਖੁਲਾ ਕੀ ਕਾਰਵਾਈ ਔਰ ਯੂਨੀਅਨ ਕੌਂਸਲ ਮੇਂ ਇੰਦਰਾਜ ਮੁਕੰਮਲ ਹੋਣੇ ਕੇ ਬਾਅਦ ਕਰੀਬੀ ਨਾਦਰਾ ਰਜਿਸਟ੍ਰੇਸ਼ਨ ਸੈਂਟਰ ਤਸ਼ਰੀਫ ਲਾਏ ਯਾ ਪਾਕ ਆਈਡੀ ਮੋਬਾਈਲ ਐਪ ਕੇ ਜ਼ਰੀਏ ਆਪਣੀ ਅਜ਼ਦਵਾਜੀ ਹੈਸੀਅਤ ਅਪਡੇਟ ਕਰਾਏ। ਨਾਦਰਾ, ਆਪਕੀ ਸ਼ਨਾਖਤ, ਆਪਕੀ ਪਹਿਚਾਣ।

0: ਲੋ ਜਨਾਬ, ਇੱਕ ਵਾਰ ਫਿਰ ਅਸੀਂ ਤੁਹਾਡੀ ਖਿਦਮਤ 'ਚ ਹਾਜ਼ਰ ਹਾਂ ਅਤੇ ਤੁਸੀਂ ਵੀ ਇਨਫੋਰਮੇਸ਼ਨ ਲੈ ਸਕਦੇ ਜੇ। ਕੁਝ ਪੈਗਾਮਾਤ ਵੀ ਸਾਡੇ ਤੱਕ ਪਹੁੰਚੇ ਨੇ ਔਰ ਇਹਨਾਂ 'ਚ ਸ਼ਾਮਿਲ ਨੇ ਜਨਾਬ ਇਸ ਵੇਲੇ ਮੁਹੰਮਦ ਸ਼ਹਿਜ਼ਾਦ ਕਹਿ ਰਹੇ ਨੇ ਪ੍ਰੋਗਰਾਮ ਬੜਾ ਜ਼ਬਰਦਸਤ, ਸਾਨੂੰ ਬੜੀ ਇਨਫੋਰਮੇਸ਼ਨ ਮਿਲ ਰਹੀ ਹੈ ਔਰ ਨਾਦਰਾ ਦੇ ਹਵਾਲੇ 'ਚ ਅਸੀਂ ਕੋਈ ਅਗਰ ਸਾਡੇ ਜ਼ਿਹਨ ਦੇ ਵਿੱਚ ਵਹਿਮ ਸੀ ਤਾਂ ਉਹ ਵਹਿਮ ਸਾਡੇ ਨਿਕਲ ਗਏ ਨੇ। ਬੜੀ ਮਿਹਰਬਾਨੀ ਮੁਹੰਮਦ ਸ਼ਹਿਜ਼ਾਦ, ਜਿੰਨੇ ਵੀ ਵਹਿਮ ਨੇ ਵਹਿਮ ਵੈਸੇ ਨਿਕਲ ਹੀ ਜਾਣੇ ਚਾਹੀਦੇ ਨੇ, ਇਹਨਾਂ ਨੂੰ ਜ਼ਿਹਨ 'ਚ ਨਹੀਂ ਰੱਖਣਾ ਚਾਹੀਦਾ। ਬਹੁਤ ਸ਼ੁਕਰੀਆ ਪ੍ਰੋਗਰਾਮ ਨੂੰ ਤੁਸੀਂ ਪਸੰਦ ਕੀਤਾ ਅਤੇ ਮੁਹੰਮਦ ਅਜ਼ੀਮ ਸਾਹਿਬ ਨੂੰ ਤੁਸੀਂ ਵੈਲਕਮ ਕਿਹਾ, ਠੀਕ ਹੋ ਗਿਆ ਜੀ। ਇਹਦੇ ਨਾਲ ਨਾਲ ਮੌਜੂਦ ਨੇ ਜਨਾਬ ਸਾਡੇ ਪ੍ਰੋਗਰਾਮ ਦੇ ਵਿੱਚ ਨਈ ਮੰਜੂਮ ਸਮਨਾਬਾਦ ਲਾਹੌਰ ਤੋਂ, ਇਹਨਾਂ ਨੇ ਪੁੱਛਿਆ ਜੀ ਕਿ ਤੁਸੀਂ ਸਾਨੂੰ ਦੱਸੋ ਕਿ ਜੇ ਮਜ਼ਦੂਰ ਦਾ ਜਿਹੜਾ ਸ਼ਨਾਖਤੀ ਕਾਰਡ ਹੈ ਉਹ ਕਿਸ ਤਰ੍ਹਾਂ ਬਣਦਾ ਔਰ ਉਹਦੇ ਕੀ ਜ਼ਰੂਰੀਅਤ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਜ਼ਰੂਰੀ ਨੇ ਕਿ ਇੱਕ ਸ਼ਖਸ ਜਿਹੜਾ ਮਜ਼ਦੂਰ ਹੈ ਉਹਦਾ ਸ਼ਨਾਖਤੀ ਕਾਰਡ ਕਿਸ ਤਰ੍ਹਾਂ ਬਣੇਗਾ ਔਰ ਕਿਆ ਉਹ ਆਸਾਨੀ ਨਾਲ ਬਣ ਸਕਦਾ ਹੈ?
1: ਜੀ ਜੀ, ਬਿਲਕੁਲ ਆਸਾਨੀ ਨਾਲ ਬਣ ਜਾਂਦਾ ਹੈ। ਉਹਦਾ ਵੀ ਬਿਲਕੁਲ ਉਸੇ ਤਰ੍ਹਾਂ ਹੀ ਸੇਮ ਪ੍ਰੋਸੀਜਰ ਹੈਗਾ ਆਈ ਡੀ ਕਾਰਡ ਦਾ। ਉਹਦੇ 'ਚ ਬਸ ਇੱਕ ਐਕਸਟਰਾ ਡਾਕੂਮੈਂਟ ਉਹਨੂੰ ਉਹ ਰਿਕੁਆਇਰਡ ਹੁੰਦਾ ਵੇ ਜਿਹੜਾ ਉਹਨੇ ਆਪਣਾ ਡਿਸਬਿਲਿਟੀ ਦਾ ਜਿਹੜਾ ਮਜ਼ਦੂਰੀ ਦਾ ਸਰਟੀਫਿਕੇਟ ਹੈ ਉਹ ਉਹਨੇ ਪੰਜਾਬ ਗੌਰਮੈਂਟ ਦੇ ਅਦਾਰੇ ਤੋਂ ਕਿਸੇ ਵੀ ਮਤਲਬ ਜਿਵੇਂ ਕੋਈ ਅਦਾਰਾ ਵੇ ਜਿਹੜਾ ਸਰਟੀਫਿਕੇਟ ਜਾਰੀ ਕਰ,
0: ਮਤਲਬ ਹੋਸਪਿਟਲ ਵਗੈਰਾ,
1: ਜੀ ਹੋਸਪਿਟਲ ਵਗੈਰਾ ਨੇ ਇਹਦੇ ਵਿੱਚ ਤੁਹਾਡੇ ਸਰਵਿਸ ਹੋਸਪਿਟਲ ਹੋ ਗਿਆ ਜਾਂ ਉਹ ਇਸ ਤਰ੍ਹਾਂ ਦੇ ਜੋ ਇਨਕੇ ਵਹਾਂ ਪੇ ਜੋ ਲੋਕ ਹੈ ਉਹ
0: ਕਾਊਂਟਰ ਵਗੈਰਾ
1: ਕਾਊਂਟਰ ਵਗੈਰਾ ਬਣੇ ਹੋਏ ਹੈ ਵਹਾਂ ਸੇ ਯੇ ਜਾਰੀ ਕਰਵਾ ਕੇ ਤੋ ਯੇ ਨਾਦਰਾ ਦਫ਼ਤਰ ਉਸ ਸਰਟੀਫਿਕੇਟ ਕੇ ਸਾਥ ਆਤੇ ਹੈ ਔਰ ਫਿਰ ਹਮ ਉਨਕੋ ਵੋ ਵਾਲਾ ਮਤਲਬ ਮਜ਼ਦੂਰੀ ਵਾਲਾ ਕਾਰਡ ਜਾਰੀ ਕਰਦੇ।
0: ਤੁਹਾਡੇ ਐਂਡ ਦੇ ਤਾਂ ਬਿਲਕੁਲ ਠੀਕ ਹੈ, ਮਗਰ ਸੁਣਿਆ ਕਿ ਜਿਹੜੇ ਮਜ਼ਦੂਰੀ ਸਰਟੀਫਿਕੇਟ ਹੈ ਉਹ ਬਣਨਾ ਖਾਸਾ ਦੁਸ਼ਵਾਰ ਹੋ ਜਾਂਦਾ ਔਰ ਉਹਦੇ 'ਚ ਇੰਨੀਆਂ ਕੁ ਉਹ ਚੀਜ਼ਾਂ ਸ਼ਾਮਿਲ ਕਰ ਦਿੱਤੀਆਂ ਗਈਆਂ ਨੇ ਕਿ ਉਹ ਮਜ਼ਦੂਰ ਬੰਦਾ ਜਿਹੜਾ ਨਾ ਉਹਨੂੰ ਪੂਰਾ ਕਰਦਾ ਕਰਦਾ ਹੀ ਥੱਕ ਜਾਂਦਾ।
1: ਜੀ ਬਿਲਕੁਲ ਇਸੀ ਤਰ੍ਹਾਂ ਹੀ ਹੈਗਾ ਵੇ, ਬੇਸਿਕਲੀ ਹਰ ਡਿਪਾਰਟਮੈਂਟ ਕੇ ਆਪਣਾ ਆਪਣਾ ਇੱਕ ਤਰੀਕਾਕਾਰ ਹੈ ਕੁਛ ਵੀ ਡਾਕੂਮੈਂਟ ਕੋ ਜਾਰੀ ਕਰਨੇ ਕੇ ਲਈ।
0: ਠੀਕ ਠੀਕ,
1: ਉਹਦੇ 'ਚ ਹੁੰਦਾ ਇਸ ਤਰ੍ਹਾਂ ਕਿ ਹਸਪਤਾਲਾਂ ਓਬਵੀਅਸਲੀ ਜਦੋਂ ਇੱਕ ਮਜ਼ਦੂਰ ਆਦਮੀ ਹੈ ਉਹ ਇੱਕ ਉਹਨਾਂ ਵਾਸਤੇ ਮੁਸ਼ਕਲ ਹੈ, ਉਸ ਜਗ੍ਹਾ
0: ਆਸਾਨੀ ਹੋਣੀ ਚਾਹੀਦੀ ਹੈ।
1: ਬਿਲਕੁਲ ਆਸਾਨੀ ਹੋਣੀ ਚਾਹੀਦੀ,
0: ਮਜ਼ਦੂਰ ਆਦਮੀ ਕਿਸੇ ਹਸਪਤਾਲ ਦੇ ਕਾਊਂਟਰ ਤੱਕ ਪਹੁੰਚ ਜਾਂਦਾ ਹੈ ਮਜ਼ਦੂਰੀ ਸਰਟੀਫਿਕੇਟ ਲੈਣ ਵਾਸਤੇ, ਡਿਸੇਬਿਲਿਟੀ ਸਰਟੀਫਿਕੇਟ ਹਾਸਲ ਕਰਨ ਵਾਸਤੇ, ਅਤੇ ਉੱਥੇ ਉਹਦੇ ਵਾਸਤੇ ਸਹੂਲਤਾਂ ਹੋਣੀਆਂ ਚਾਹੀਦੀਆਂ ਨੇ, ਨਾ ਕਿ ਉਹਦੇ ਵਾਸਤੇ ਹਰਡਲਸ ਹੋਣੇ ਚਾਹੀਦੇ।
1: ਲੇਕਿਨ ਅਬ ਪੰਜਾਬ ਗੌਰਮੈਂਟ ਕੀ ਤਰਫ ਸੇ ਵੀ ਇਸਮੇ ਬੜਾ ਇਨੀਸ਼ੀਏਟਿਵ ਲਿਆ ਗਿਆ ਔਰ ਇਹ ਆਨਲਾਈਨ ਸਿਸਟਮ ਕਰ ਦਿਆ ਉਹਨਾਂ ਨੇ।
0: ਅੱਛਾ, ਗ੍ਰੇਟ।
1: ਹਾਂਜੀ, ਉਨਕੇ ਵੀ ਸਰਟੀਫਿਕੇਟ ਜੋ ਹੈ ਜਿਤਨੇ ਵੀ ਆਪਕਾ ਮਜ਼ਦੂਰੀ ਕੇ ਜਿੰਨੇ ਵੀ ਸਰਟੀਫਿਕੇਟ ਨੇ ਉਹ ਸਾਰੇ ਸਾਡੇ ਕੋਲ ਆਨਲਾਈਨ ਅਸੀਂ ਵੈਰੀਫਾਈ ਕਰ ਲੈਂਦੇ ਹਾਂ, ਉਹਨਾਂ ਨੇ ਆਨਲਾਈਨ ਪੋਰਟਲ ਬਣਾ ਦਿੱਤਾ।
0: ਨਹੀਂ ਬਿਲਕੁਲ ਠੀਕ ਹੈ, ਤੁਸੀਂ ਉਹਨਾਂ ਦੇ ਤੁਸੀਂ ਨਾਦਰਾ ਦੇ ਵਾਲੇ ਨਾਲ ਗੱਲ ਕਰ ਰਹੇ
1: ਜੀ ਜੀ? ਨਹੀਂ, ਬੇਸਿਕਲੀ ਉਹਨਾਂ ਵੀ ਆਪਣਾ ਸਿਸਟਮ ਨੂੰ ਬੜਾ ਬਿਹਤਰ ਕਰ
0: ਲਿਆ। ਹਾਂਜੀ, ਮਗਰ ਜਿਹੜਾ ਮਜ਼ਦੂਰ ਉਹਨੇ ਜਾ ਕੇ ਦਿਖਾਏਗਾ ਆਪਣੇ ਆਪ ਨੂੰ
1: ਜੀ, ਉਹ ਤੋਂ ਜੋ ਮੈਡੀਕਲ ਇੰਸਪੈਕਸ਼ਨ ਉਹਦੀ ਹੋਣੀ ਹੈ ਕਿ ਜਿਹਦੇ
0: ਬੋਰਡ
1: ਹੁੰਦਾ ਵੇ, ਪੂਰਾ ਬੋਰਡ ਹੁੰਦਾ ਉਹਦੇ ਵਿੱਚ ਉਹਨਾਂ ਸਾਰਿਆਂ ਉਸ ਚੀਜ਼ਾਂ ਨੂੰ ਉਹਨਾਂ ਵੈਰੀਫਾਈ ਕਰਨਾ ਵੇ ਤੇ ਉਸ ਤੋਂ ਬਾਅਦ ਉਹਨੂੰ ਡਿਸਬਿਲਿਟੀ।
0: ਇਹ ਤਾਂ ਹੋ ਗਿਆ ਜੀ ਸ਼ਨਾਖਤੀ ਕਾਰਡ ਦੀ ਤੇ ਬੇਫਾਰਮ ਦੀਆਂ ਗੱਲਾਂ। ਹੁਣ ਤੁਸੀਂ ਦੱਸੋ ਕਿ ਇੱਕ ਬੰਦੇ ਨੇ ਵਿਆਹ ਕਰਵਾ ਲਿਆ ਬੜੀ ਖੁਸ਼ੀ ਖੁਸ਼ੀ, ਉਸ ਤੋਂ ਬਾਅਦ ਉਹ ਚਲਾ ਗਿਆ ਸੈਰ ਸੂਰ ਕਰਨ, ਰਜਿਸਟ੍ਰੇਸ਼ਨ ਕਰਵਾਉਣੀ ਭੁੱਲ ਗਿਆ, ਫਿਰ ਕੀ ਕਰੇਗਾ ਉਸ ਤੋਂ ਬਾਅਦ?
1: ਅੱਛਾ ਜੀ, ਇਹ ਬੜਾ ਬੜਾ ਕਾਮਨ ਸਾ ਹਮਾਰਾ ਇਹ ਇੱਕ ਸਵਾਲ ਹੈ ਲੋਕੋਂ ਮੇਂ ਕਿ ਉਹ ਮਤਲਬ ਨਿਕਾਹ ਨਾਮਾ ਦਰਜ ਨਹੀਂ ਕਰਵਾਤੇ। ਬੇਸਿਕਲੀ ਉਨਕਾ ਤੋ ਹੋਤਾ ਹੈ ਕਿ ਜੀ ਮੌਲਵੀ ਨੇ ਪੜ੍ਹਾ ਦਿਆ ਤੋ ਬਸ ਠੀਕ ਹੈ ਇਹ ਦਰਜ ਹੋ ਗਿਆ।
0: ਹਾਂਜੀ,
1: ਇਹਦੇ 'ਚ ਹੁੰਦਾ ਇਸ ਤਰ੍ਹਾਂ ਕਿ ਜੀ ਜਬ ਵੀ ਕੋਈ ਨਿਕਾਹ ਵੀ ਜਬ ਪੜ੍ਹਾ ਜਾਤਾ ਹੈ, ਮੌਲਵੀ ਪੜ੍ਹਾਤਾ ਹੈ, ਜੋ ਰਜਿਸਟਰ ਮੌਲਵੀ ਹੋਤਾ ਹੈ
0: ਜੀ ਜੀ,
1: ਉਹ ਉਸਕੇ ਪਾਸ ਚਾਰ ਪੜ੍ਹਤੇ ਹੋਤੀ ਹੈ ਨਿਕਾਹ ਨਾਮੇ ਕੀ, ਵੋ ਜੋ ਹਾਥ ਸੇ ਲਿਖਤੇ ਹੈ
0: ਜੀ ਜੀ,
1: ਉਸਮੇ ਵੋ ਏਕ ਪਰਤ ਉਸਕੇ ਪਾਸ ਰਹਿਤੀ ਹੈ ਨਿਕਾਹ ਨਾਮ ਜੋ ਨਿਕਾਹ ਖੁਆ ਹੈ ਉਹ ਏਕ ਪਰਤ ਉਸਕੀ ਯੂਨੀਅਨ ਕੌਂਸਲ ਮੇਂ ਜਮਾ ਕਰਾਤਾ ਹੈ ਔਰ ਏਕ ਵੋ ਲੜਕੇ ਵਾਲੋ ਕੇ ਪਾਸ ਹੋਤੀ ਹੈ ਔਰ ਏਕ ਲੜਕੀ ਵਾਲੋ ਕੇ ਪਾਸ ਹੋਤੀ
0: ਜੀ।
1: ਅਬ ਹੁੰਦਾ ਇਸ ਤਰ੍ਹਾਂ ਹੈ ਕਿ ਜਬ ਆਪ ਨਾਦਰਾ ਮੇਂ ਆਪ ਆਏ ਹੈ ਕਿ ਜੀ ਮੈਨੇ ਆਪਣੇ ਬੱਚੋਂ ਕਾ ਬੇਫਾਮ ਬਨਵਾਨਾ ਹੈ, ਤੋ ਉਸਮੇਂ ਨਾਦਰਾ ਮੇਂ ਜਬ ਆਪ ਪਤਾ ਚਲਤਾ ਹੈ ਕਿ ਜੀ ਇਹ ਬੰਦਾ ਤੋ ਸ਼ਾਦੀ ਸ਼ੁਦਾ ਨਹੀਂ ਹੈ।
0: ਸਹੀ ਹੈ, ਸਹੀ ਹੈ।
1: ਉਹਦੇ ਵਾਸਤੇ ਫਿਰ ਹੁੰਦਾ ਇਸ ਤਰ੍ਹਾਂ ਕਿ ਬੰਦੇ ਨੂੰ ਪਹਿਲੇ ਆਪਣਾ ਰਿਕਾਰਡ ਸ਼ਾਦੀ ਸ਼ੁਦਾ ਕਰਾਉਣਾ ਪੈਂਦਾ ਹੈ, ਨਾਦਰਾ ਰਿਕਾਰਡ ਦੇ
0: ਮਤਲਬ ਆਪਣੇ ਆਪ ਨੂੰ ਦਿਖਾਉਣਾ ਪੈਂਦਾ ਕਿ ਮੈਂ ਸ਼ਾਦੀ ਸ਼ੁਦਾ ਹੈ
1: ਜੀ
0: ਔਰ ਹੁਣ ਮੇਰੇ
1: ਜੀ ਜਾਂ ਬੱਚੇ ਹੋ ਗਏ ਦੇ
0: ਜੀ,
1: ਅਤੇ ਉਹ ਉਹਦੇ ਵਿੱਚ ਆਉਂਦਾ ਹੈ ਵੇ ਕਿ ਉਹ ਆਪਣਾ ਜਿਹੜਾ ਮੈਨੂਅਲ ਨਿਕਾਹ ਨਾਮਾ ਵੇ ਉਹ ਜਿਹੜਾ ਉਹਨਾਂ ਕੋਲ ਮੌਲਵੀ ਨੇ ਉਹਨੂੰ ਦਿੱਤਾ ਹੁੰਦਾ ਵੇ ਉਹ ਜਾ ਕੇ ਉੱਥੇ ਆਪਣੇ ਮੁਤਲਕਾ ਜਿੱਥੇ ਵੀ ਯੂਨੀਅਨ ਕੌਂਸਲ ਹੁੰਦੀ ਜਿੱਥੇ ਮੌਲਵੀ ਨੇ ਉਹਨਾਂ ਦਾ ਨਿਕਾਹ ਨਾਮਾ ਜਮ੍ਹਾਂ ਕਰਾਇਆ ਹੁੰਦਾ ਉੱਥੇ ਜਾ ਕੇ ਉਹ ਆਪਣਾ ਨਿਕਾਹ ਨਾਮਾ ਲੈ ਜਾਂਦੇ ਨੇ, ਉੱਥੋਂ ਆਪਣਾ ਕੰਪਿਊਟਰਾਈਜ਼ ਨਿਕਾਹ ਨਾਮਾ ਉਹਨਾਂ ਕੋਲੋਂ ਕਢਵਾਉਂਦੇ ਨੇ ਯੂਨੀਅਨ ਕੌਂਸਲ ਤੋਂ
0: ਜੀ ਜੀ,
1: ਅਤੇ ਉਹ ਫਿਰ ਨਾਦਰਾ ਦਫ਼ਤਰ ਆ ਕੇ ਅਤੇ ਆਪਣਾ ਸਟੇਟਸ ਜਿਹੜਾ ਮੈਰਿਟਲ ਸਟੇਟਸ ਹੈ ਆਪਣਾ ਸ਼ਾਦੀਸ਼ੁਦਾ ਦਾ ਉਹ ਆਪਣਾ ਚੇਂਜ ਕਰਵਾਉਂਦੇ
0: ਨੇ। ਮਤਲਬ ਉਹਦੇ 'ਚ ਕੋਈ ਕੋਈ ਟਾਈਮ ਡਿਊਰੇਸ਼ਨ ਮੌਜੂਦ ਹੈ ਕਿ ਕਿੰਨੇ ਅਰਸੇ ਦੇ ਅੰਦਰ ਅੰਦਰ ਤੁਸੀਂ ਇਹ ਸਾਰਾ ਕੁਝ ਕਰਨਾ ਹੈ?
1: ਨਹੀਂ ਨਹੀਂ ਨਹੀਂ, ਟਾਈਮ ਡਿਊਰੇਸ਼ਨ ਦਾ ਤਾਂ ਇਹਦੇ 'ਚ ਕੋਈ ਨਹੀਂ
0: ਕੋਈ ਸੀ।
1: ਹਾਂਜੀ, ਆਪ ਜਦੋਂ ਤੁਹਾਨੂੰ ਜ਼ਰੂਰਤ ਹੋਵੇ, ਲੇਕਿਨ ਹੁੰਦਾ ਤਾਂ ਹੋਣਾ ਇਸੇ ਤਰ੍ਹਾਂ ਚਾਹੀਦਾ ਹੈ ਕਿ ਫੌਰਨ ਆਪਣੇ ਨਿਕਾਹ ਨੂੰ ਉੱਥੇ ਦਰਜ ਕਰਵਾਉਣ, ਕਿਉਂਕਿ ਜਦੋਂ ਵੀ ਤੁਸੀਂ ਦਾਦਰਾ 'ਚ ਕਿਸੇ ਵੀ ਕਾਗਜ਼ ਵਾਸਤੇ ਆਓਗੇ ਤਾਂ ਤੁਹਾਨੂੰ ਜਿਹੜਾ ਕਾਗਜ਼ ਰਿਕੁਆਇਰਡ ਹੋਏਗਾ ਤੁਹਾਡਾ ਨਿਕਾਹਨਾਮਾ ਜਿਹੜਾ।
0: ਬਿਲਕੁਲ ਠੀਕ। ਔਰ ਮਤਲਬ ਕੋਈ ਵੀ ਕੰਮ ਜਿਹੜਾ ਕੀਤਾ ਜਾਏ ਤੇ ਵੇਲੇ ਸਿਰ ਕੀਤਾ
1: ਜੀ। ਬਿਲਕੁਲ ਜੀ, ਐ
0: ਤੇ ਉਧਰ ਤੁਹਾਡਾ ਵਿਆਹ ਹੈ ਤੇ ਤੁਸੀਂ ਭੁੱਲ ਨਾ ਜਾਓ ਕਿ ਅਸੀਂ ਰਜਿਸਟ੍ਰੇਸ਼ਨ ਵੀ ਕਰਵਾਉਣੀ
1: ਜੀ। ਬਿਲਕੁਲ ਜੀ, ਉਹਨੂੰ ਜਾ ਕੇ ਆਪਣੇ ਮੁਤਲਕਾ ਯੂਨੀਅਨ ਕੌਂਸਲ ਚੋਂ ਆਪਣਾ ਕੰਪਿਊਟਰਾਈਜ਼ ਨਿਕਾਹਨਾਮਾ ਹਾਸਲ ਕਰੋ ਲਾਜ਼ਮ।
0: ਬਿਲਕੁਲ ਠੀਕ ਹੋ ਗਿਆ ਜੀ। ਸ਼ਾਦੀ ਦਾ ਇੰਦਰਾਜ ਹੋ ਗਿਆ ਤੇ ਉਸ ਤੋਂ ਬਾਅਦ ਬੱਚਿਆਂ ਦੇ ਇੰਦਰਾਜ ਦੇ ਉੱਤੇ ਜਦੋਂ ਤੁਸੀਂ ਉਹਨਾਂ ਦੀ ਮਤਲਬ ਉਹਨਾਂ ਦੀ ਐਂਟਰੀ ਕਰਵਾਈ ਤੇ ਇਸ ਵਾਸਤੇ ਪਹਿਲੇ ਸ਼ਾਦੀ ਦੀ ਰਜਿਸਟ੍ਰੇਸ਼ਨ ਜਿਹੜੀ ਹੈ ਉਹ ਕਰਵਾਉਣਾ ਬੜੀ ਜ਼ਰੂਰੀ
1: ਜੀ। ਲਾਜ਼ਮ।
0: ਅੱਛਾ, ਇਸੇ ਤਰ੍ਹਾਂ ਅਸੀਂ ਹੁਣ ਚਲੇ ਜਾਂਦੇ ਹਾਂ ਕਿ ਜੀ ਤਲਾਕ ਵੱਲ
1: ਜੀ। ਜੀ,
0: ਤੇ ਤਲਾਕ ਦੀ ਰਜਿਸਟ੍ਰੇਸ਼ਨ ਦਾ ਕੀ ਤਰੀਕਾਕਾਰ ਹੈ?
1: ਸਰ, ਤਲਾਕ ਦੀ ਰਜਿਸਟ੍ਰੇਸ਼ਨ ਦੇ ਦੋ ਤਰੀਕਾਕਾਰ ਹੁੰਦੇ ਨੇ ਜੀ। ਉਹਦੇ ਵਿੱਚ ਇੱਕ ਤੇ ਮਰਦ ਵੱਲੋਂ ਹੁੰਦੀ ਹੈ ਕਿ ਅਗਰ ਉਹ ਖੁਦਾ ਨਾ ਖਾਸਾ ਆਪਣੀ ਬੀਵੀ ਨੂੰ ਤਲਾਕ ਦਿੰਦਾ ਹੈ ਤੇ ਉਹ ਜਿਹੜੀ ਵੀ ਉਹਦੇ ਮੁਤਲਕਾ ਯੂਨੀਅਨ ਕੌਂਸਲ ਹੈ ਉਹਦੇ ਜਾ ਕੇ ਉਹ ਆਪਣਾ ਇੱਕ ਐਫੀਡੈਵਿਟ ਜਾ ਕੇ ਜਮ੍ਹਾਂ ਕਰਾਉਂਦਾ ਕਿ ਜੀ ਮੈਂ ਫਲਾਂ ਜਿਹਦਾ ਮੇਰਾ ਨਿਕਾਹ ਹੋਇਆ ਸੀ ਉਹਨੂੰ ਮੈਂ ਤਲਾਕ ਦੇ ਦਿੱਤੀ
0: ਜੀ। ਜੀ,
1: ਉਹ ਜਿਹੜਾ ਮਿਸਾਲਸੀ ਕੌਂਸਲ ਵਾਲੇ ਹੁੰਦੇ ਨੇ ਉਹ ਉਸ ਐਫੀਡੈਵਿਟ 'ਤੇ ਉਸ ਬੀਬੀ ਨੂੰ ਇੱਕ ਨੋਟਿਸ ਜਾਰੀ ਕਰਦੇ ਨੇ ਜਿਹਦਾ ਡਿਊਰੇਸ਼ਨ ਟਾਈਮ 30 ਦਿਨਾਂ ਦਾ ਹੁੰਦਾ
0: ਜੀ। ਜੀ,
1: 90 ਦਿਨ ਦਾ ਜੀ ਪ੍ਰੋਸੈਸ ਹੈਗਾ ਉਹ ਇਸ ਤਰ੍ਹਾਂ ਕਰਕੇ 90 ਦਿਨ ਪੂਰੇ ਹੁੰਦੇ ਨੇ ਅਗਰ ਉਹਨਾਂ 'ਚ ਉਹ ਮਿਸਾਲਸੀ ਨਹੀਂ ਹੁੰਦੇ ਉਹਨਾਂ 'ਚ ਅਗਰ ਨਹੀਂ ਪੈਚਅਪ ਹੁੰਦਾ ਤਾਂ ਫਿਰ ਉਹ ਉਹਦਾ ਸਰਟੀਫਿਕੇਟ ਤਲਾਕ ਦਾ ਜਾਰੀ ਕਰ ਦਿੰਦੇ ਨੇ ਉਹ ਯੂਨੀਅਨ ਕੌਂਸਲ ਵਾਲੇ
0: ਜੀ।
1: ਅਤੇ ਉਹ ਯੂਨੀਅਨ ਕੌਂਸਲ ਵਾਲੇ ਉਹਨਾਂ ਨੂੰ ਵੀ ਦੱਸ ਛੱਡਦੇ ਨੇ ਕੁੜੀ ਵਾਲਿਆਂ ਨੂੰ ਵੀ ਅਤੇ ਇੱਧਰ ਮੁੰਡੇ ਵਾਲਿਆਂ ਵੀ ਜਾ ਕੇ ਆਪਣਾ।
0: ਨਾਦਰਾ ਦਾ ਕੀ ਕਿਰਦਾਰ ਇਹਦੇ 'ਚ?
1: ਨਾਦਰਾ ਦਾ ਇਹਦੇ ਵਿੱਚ ਬੇਸਿਕਲੀ ਜਿਹੜਾ ਸਰਟੀਫਿਕੇਟ ਦੀ ਟੈਕਨੀਕਲੀ ਸਪੋਰਟ ਹੈ ਨਾ ਯੂਨੀਅਨ ਕੌਂਸਲਾਂ ਦੀ
0: ਜੀ,
1: ਉਹ ਨਾਦਰਾ ਪ੍ਰੋਵਾਈਡ ਕਰਦਾ ਉਹਨਾਂ ਨੂੰ
0: ਜੀ। ਜੀ,
1: ਜਿਹੜੇ ਸਿਸਟਮ ਨੇ ਉਹਨਾਂ ਦੇ ਔਰ ਜੋ ਉਹਨਾਂ ਨੂੰ ਟੈਕਨੀਕਲੀ ਜਾਂ ਸੋਫਟਵੇਅਰ ਜਿਹੜਾ ਇਸਤੇਮਾਲ ਕਰਦੇ ਨੇ ਜਾਂ ਯੂਨੀਅਨ ਕੌਂਸਲ ਵਾਲੇ ਉਹ ਨਾਦਰਾ ਬੇਸਡ ਹੈਗਾ, ਉਹ ਨਾਦਰਾ ਨੇ ਡਿਵੈਲਪ ਕੀਤਾ ਹੈ ਔਰ ਨਾਦਰਾ ਨਾਲ ਉਹ ਲਿੰਕ ਟੱਪ ਹੈ ਕਿ ਉਹ ਜਿਹੜੀ ਵੀ ਉੱਥੇ ਐਂਟਰੀ ਕਰਦੇ ਨੇ ਉਹ ਨਾਦਰਾ ਦੇ ਰਿਕਾਰਡ ਦੇ ਵਿੱਚ ਰਿਫਲੈਕਟ ਹੁੰਦੀ ਹੈ ਔਰ ਉਹ ਇਸ ਤਰ੍ਹਾਂ ਰਿਫਲੈਕਟ ਹੁੰਦੀ ਹੈ ਕਿ ਅਗਰ ਤੁਸੀਂ ਜਾ ਕੇ ਨਾਦਰਾ ਦਫ਼ਤਰ ਆਪਣਾ ਸਰਟੀਫਿਕੇਟ ਜਦੋਂ ਜਾ ਕੇ ਜਮ੍ਹਾਂ ਕਰਾਉਂਦੇ ਹੋ ਤਾਂ ਸਾਡੇ ਕੋਲ ਅਸੀਂ ਇਸ ਸਿਸਟਮ ਵਿੱਚ ਚੈੱਕ ਕਰ ਸਕਦੇ ਹਾਂ ਕਿ ਫਲਾਂ ਯੂਨੀਅਨ ਕੌਂਸਲ ਨਾਲ ਉਹ ਲਿੰਕ ਟੱਪੇ ਕਿ ਉਹ ਜਿਹੜੀ ਵੀ ਉੱਥੇ ਐਂਟਰੀ ਕਰਦੇ ਨੇ ਉਹ ਨਾਦਰਾ ਦੇ ਰਿਕਾਰਡ ਦੇ ਵਿੱਚ ਰਿਫਲੈਕਟ ਹੁੰਦੀ ਹੈ ਔਰ ਉਹ ਇਸ ਤਰ੍ਹਾਂ ਰਿਫਲੈਕਟ ਹੁੰਦੀ ਹੈ ਕਿ ਅਗਰ ਤੁਸੀਂ ਜਾ ਕੇ ਨਾਦਰਾ ਦਫ਼ਤਰ ਆਪਣਾ

0: ਜਿਹੜੀ ਲੋਕਲ ਗੌਰਮੈਂਟ ਹੈ ਉੱਥੇ ਰਿਕਾਰਡ ਦਰਜ ਹੋਏਗਾ
1: ਜੀ ਜੀ,
0: ਉਸ ਤੋਂ ਬਾਅਦ ਫਿਰ ਤੁਸੀਂ ਨਾਦਰਾ ਵਾਲੇ ਉਹਨੂੰ ਸਪੋਰਟ ਦੇਣਗੇ ਤਾਂ ਕਿ ਆਪਣੇ ਰਿਕਾਰਡ ਨੂੰ ਅਪਡੇਟ ਕਰ
1: ਜੀ ਜੀ, ਨਾਦਰਾ ਉਹਨੂੰ ਸ਼ਨਾਖਤੀ ਕਾਰਡ ਦਾ ਜਿਹੜਾ ਆਪਣਾ ਡਾਟਾ ਹੈ ਉਹਨੂੰ ਅਪਡੇਟ ਕਰੇਗਾ ਉਸ ਵਾਈਟਲ ਇਵੈਂਟ ਦੇ।
0: ਠੀਕ ਠੀਕ ਠੀਕ। ਅੱਛਾ, ਐਫ ਆਰ ਸੀ ਦੇ ਬਾਰੇ 'ਚ ਵੀ ਥੋੜ੍ਹੀ ਰੋਸ਼ਨੀ ਪਾਓ ਕਿ ਐਫ ਆਰ ਸੀ ਕਿਉਂ ਜ਼ਰੂਰਤ ਪੈਂਦੀ ਹੈ ਔਰ ਉਹਨੂੰ ਸਹੀ ਰੱਖਣਾ ਕਿਉਂ ਜ਼ਰੂਰੀ ਹੈ।
1: ਸਰ, ਐਫ ਆਰ ਸੀ ਦੀ ਤਾਂ ਅੱਜ ਕੱਲ੍ਹ ਹਰ ਜਗ੍ਹਾ ਤੁਹਾਨੂੰ ਜ਼ਰੂਰਤ ਪੈਂਦੀ ਹੈ।
0: ਐਫ ਆਰ ਸੀ ਤੋਂ ਬਣਦਾ ਕੀ ਹੈ ਜੀ?
1: ਐਫ ਆਰ ਸੀ ਬੇਸਿਕਲੀ ਇੰਗਲਿਸ਼ 'ਚ ਤਾਂ ਇਹਦਾ ਬਣਦਾ ਹੈ ਜੀ, ਫੈਮਿਲੀ ਰਜਿਸਟ੍ਰੇਸ਼ਨ ਸਰਟੀਫਿਕੇਟ ਕਹਿੰਦੇ ਨੇ ਅਸੀਂ
0: ਜੀ, ਸ਼ਜਰਾ
1: ਨਸਬ ਇਹਨੂੰ ਕਹਿੰਦੇ ਨੇ ਉਰਦੂ ਦੇ ਵਿੱਚ, ਅਤੇ ਇਹ ਤੁਹਾਡਾ ਖਾਨਦਾਨ ਦਾ ਸਾਰਾ ਰਿਕਾਰਡ ਹੁੰਦਾ ਹੈ ਕਿ ਤੁਹਾਡੇ ਖਾਨਦਾਨ ਵਿੱਚ ਕੌਣ ਕੌਣ ਮੌਜੂਦ ਹੈ, ਤੁਹਾਡੇ ਭੈਣ ਭਾਈ ਨੇ, ਤੁਹਾਡੇ ਬੱਚੇ ਨੇ, ਤੁਹਾਡੀ ਬੀਵੀ ਨੇ, ਜਿਹਨਾਂ ਦੇ ਵੀ ਸ਼ਨਾਖਤੀ ਕਾਰਡ ਬਣੇ ਨੇ ਉਹ ਸਾਰੇ ਐਫ ਆਰ ਸੀ ਦੇ ਵਿੱਚ ਤੁਹਾਨੂੰ ਸ਼ੋਅ ਹੁੰਦੇ ਨੇ ਜੀ।
0: ਬਿਲਕੁਲ ਠੀਕ।
1: ਅਤੇ ਇਹ ਅੱਜ ਇਹਦੀ ਹੁਣ ਬਹੁਤ ਜ਼ਰੂਰਤ ਹੈ ਹਰ ਜਗ੍ਹਾ। ਇਹ ਜ਼ਿਆਦਾਤਰ ਇਹਨੂੰ ਤੁਹਾਨੂੰ ਵੀਜ਼ੇ ਵਾਸਤੇ ਜਾਂ ਤੁਹਾਨੂੰ ਕਿਸੇ ਸਕੂਲ ਦੇ ਦਾਖਲਿਆਂ ਵਾਸਤੇ ਵੀ ਜ਼ਰੂਰਤ ਪੈ ਜਾਂਦੀ ਹੈ ਐਫ ਆਰ ਸੀ ਦੀ। ਹੁਣ ਮਤਲਬ ਕੁਛ ਐਸੀ ਰਿਹਾਇਸ਼ੀ ਸਕੀਮਾਂ ਨੇ ਜਿੱਥੇ ਤੁਹਾਨੂੰ ਰਿਕੁਆਇਰਡ ਹੁੰਦਾ ਜੀ ਕਿ ਤੁਸੀਂ ਐਫ ਆਰ ਸੀ ਲੈ ਕੇ ਆਓ, ਬਲਕਿ ਹੁਣ ਤਾਂ ਕਾਫੀ ਜਗ੍ਹਾ 'ਤੇ ਐਫ ਆਰ ਸੀ ਦੀ ਜ਼ਰੂਰਤ ਤੁਹਾਨੂੰ ਪੈਂਦੀ ਹੈ
0: ਜੀ ਜੀ,
1: ਅਤੇ ਲੋਕ ਸਾਡੇ ਕੋਲ ਉਹ ਚੀਜ਼ ਹੱਲ।
0: ਅਗਰ ਕੋਈ ਕਰਦਾ ਸਰਬਰਾ ਵਫਾਤ ਪਾ ਜਾਂਦਾ ਤਾਂ ਫਿਰ ਵੀ ਉਹਦੀ ਜਾਇਦਾਦ ਵਾਸਤੇ ਵੀ ਐਫ ਆਰ ਸੀ
1: ਜੀ ਜੀ, ਸਕਸੈਸ਼ਨ ਵਾਸਤੇ ਵੀ ਐਫ ਆਰ ਸੀ ਬੜਾ ਇੱਕ ਬੇਸਿਕ ਡਾਕੂਮੈਂਟ ਹੈਗਾ ਵੇ ਉਹਦੇ ਵਾਸਤੇ, ਤੁਹਾਡਾ ਸਕਸੈਸ਼ਨ ਸਰਟੀਫਿਕੇਟ ਵਾਸਤੇ, ਕਿਉਂਕਿ ਉਹਦੇ ਤੁਹਾਡਾ ਸਾਰਾ ਸ਼ਜਰਾ ਨਸਬ ਆ ਜਾਂਦਾ ਕਿ ਜੀ ਇਹ ਇਹਦੇ ਬੱਚੇ ਨੇ ਅਤੇ ਇਹਦੇ ਵੀ ਭੈਣ ਭਾਈ ਨੇ।
0: ਬਿਲਕੁਲ ਠੀਕ ਹੈ ਜੀ। ਅਗਰ ਕੋਈ ਕਰਦਾ ਸਰਬਰਾ ਉਦਾਨਾ ਖਾਸਤਾ ਉਸਦੀ ਵਫਾਤ ਹੋ ਜਾਂਦੀ ਹੈ ਅਤੇ ਉਸ ਤੋਂ ਬਾਅਦ ਜਿਹੜਾ ਸਕਸੈਸ਼ਨ ਸਰਟੀਫਿਕੇਟ ਜਿਹੜਾ ਲਿਆ ਜਾਂਦਾ ਹੈ ਉਹ ਇਸੇ ਵਾਸਤੇ ਲਿਆ ਜਾਂਦਾ ਹੈ ਕਿ ਉਹਦੇ ਵਾਸਤੇ ਐਫ ਆਰ ਸੀ ਪਹਿਲੇ ਜ਼ਰੂਰੀ ਹੁੰਦਾ ਜੀ।
1: ਜੀ, ਉਹਦੇ ਵਾਸਤੇ ਦੋ ਤਿੰਨ ਡਾਕੂਮੈਂਟ ਨੇ। ਇੱਕ ਤਾਂ ਮੁਤਵਾਫੀ ਜਿਹੜਾ ਬੰਦਾ ਫੋਤ ਹੋ ਗਿਆ ਉਹਦਾ ਜਿਹੜਾ ਫੋਤਕੀ ਦੀ ਪਰਚੀ ਹੈ ਯੂਨੀਅਨ ਕੌਂਸਲ ਵਾਲੀ
0: ਜੀ,
1: ਉਹ ਚਾਹੀਦੀ ਹੈ। ਉਸ ਤੋਂ ਬਾਅਦ ਉਹਦਾ ਜਿਹੜਾ ਜਿਹੜਾ ਬੰਦਾ ਫੋਤ ਹੋ ਗਿਆ ਉਹਦਾ ਕਾਰਡ, ਅਸੀਂ ਸ਼ਨਾਖਤੀ ਕਾਰਡ ਜਿਹੜਾ ਉਹ ਅਸੀਂ ਨਾਦਰਾ ਦਫ਼ਤਰ ਜਾ ਕੇ ਉਸ ਫੋਤਕੀ ਦੀ ਪਰਚੀ ਦੇ ਨਾਲ ਲੈ ਜਾ ਕੇ ਕੈਂਸਲ ਕਰਾਉਣਾ ਹੁੰਦਾ
0: ਜੀ।
1: ਫਿਰ ਨਾਦਰਾ ਤੁਹਾਨੂੰ ਹੁੰਦਾ ਹੈ ਕੈਂਸਲੇਸ਼ਨ ਸਰਟੀਫਿਕੇਟ ਜਾਰੀ ਕਰਦਾ ਹੈ, ਔਰ ਤੀਸਰਾ ਜਿਹੜਾ ਡਾਕੂਮੈਂਟ ਹੈ ਉਹ ਤੁਹਾਡਾ ਹੈ ਐਫ ਆਰ ਸੀ ਆ ਜਾਂਦਾ
0: ਜੀ ਜੀ।
1: ਇਹ ਤਿੰਨ ਡਾਕੂਮੈਂਟ ਇਹਦੇ ਬੇਸਿਕ ਡਾਕੂਮੈਂਟ ਨੇ। ਬਾਕੀ ਇਹਦੇ ਡਾਕੂਮੈਂਟ ਨੇ ਉਹ ਆਪਕੇ ਜਿਹੜੀ ਤੁਹਾਡੀਆਂ ਮਤਲਬ ਕੋਈ ਜ਼ਮੀਨ ਦੇ ਕਾਗਜ਼ ਨੇ ਜਿਹੜੇ ਤੁਸੀਂ ਇਨਹੈਰੀਟੈਂਸ ਕਰਾਉਣੇ ਨੇ, ਉਹ ਚੀਜ਼ਾਂ ਹੁੰਦੀਆਂ ਨੇ। ਲੇਕਿਨ ਜਿਹੜਾ ਬੇਸਿਕ ਡਾਕੂਮੈਂਟ ਨੇ ਉਹ ਇਹੀ ਨੇ ਕਿ ਮੁਤਵਾਫੀ ਦਾ ਜਿਹੜਾ ਜਿਹੜਾ ਬੰਦਾ ਫੋਤ ਹੋ ਗਿਆ ਉਹਦਾ ਡੈਥ ਸਰਟੀਫਿਕੇਟ ਚਾਹੀਦਾ ਹੈ, ਉਹਦਾ ਤੁਸੀਂ ਕੈਂਸਲੇਸ਼ਨ ਸਰਟੀਫਿਕੇਟ ਨਾਦਰਾ ਤੋਂ ਲੈਣਾ ਅਤੇ ਤੁਸੀਂ ਐਫ ਆਰ ਸੀ ਨਾਲ ਲੈਣਾ।
0: ਬਿਲਕੁਲ ਠੀਕ ਹੈ ਜੀ। ਐਫ ਆਰ ਸੀ ਬਣਾਉਣਾ ਵੀ ਬੜਾ ਜ਼ਰੂਰੀ ਹੈ ਨਾਦਰਾ ਦੇ ਬਗੈਰ, ਯਾਨੀ ਪਾਕਿਸਤਾਨ ਦੇ ਵਿੱਚ ਜਿਹੜੀ ਮੇਨ ਜਿਹੜਾ ਸੋਰਸ ਹੈ ਡੇਟਾਬੇਸ ਦਾ ਉਹ ਨਾਦਰਾ ਹੈ, ਔਰ ਉਹਦੇ ਤੋਂ ਬਗੈਰ ਅਗਰ ਤੁਸੀਂ ਚਾਹੋ ਕਿ ਅਸੀਂ ਚੱਲ ਸਕੀਏ ਤਾਂ ਤੁਸੀਂ ਨਹੀਂ ਚੱਲ ਸਕਦੇ, ਅਸੀਂ ਨਹੀਂ ਚੱਲ ਸਕਦੇ। ਸਾਨੂੰ ਆਪਣੇ ਸ਼ਨਾਖਤੀ ਕਾਰਡ ਵੀ ਨਾਦਰਾ ਤੋਂ ਬਣਵਾਉਣੇ ਪੈਣਗੇ, ਅਸੀਂ ਉੱਥੋਂ ਬਣਵਾਵਾਂਗੇ, ਸਾਨੂੰ ਬੇਫੋਮ ਵੀ ਉੱਥੋਂ ਹੀ ਮਿਲੇਗਾ, ਅਸੀਂ ਈਵਨ ਪਾਸਪੋਰਟ ਤੱਕ ਵੀ ਉਹ ਸਾਨੂੰ ਫੈਸਿਲਿਟੀਜ਼ ਪ੍ਰੋਵਾਈਡ ਕਰਦੇ ਨੇ। ਉਹਦੇ ਨਾਲ ਨਾਲ ਪਾਕ ਆਈ ਡੀ ਉਹਨਾਂ ਦਾ ਜਿਹੜਾ ਐਪਲੀਕੇਸ਼ਨ ਹੈ, ਮੋਬਾਈਲ ਐਪ ਹੈ, ਉਹਦੇ ਉੱਤੇ ਵੀ ਅਸੀਂ ਬੇਸ਼ੁਮਾਰ ਇਨਫੋਰਮੇਸ਼ਨ ਉਹਨਾਂ ਕੋਲੋਂ ਹਾਸਲ ਕਰਦੇ ਹਾਂ, ਔਰ ਹੁਣ ਲੰਬੀਆਂ ਲੰਬੀਆਂ ਲਾਈਨਾਂ 'ਚ ਲੱਗਣ ਦੀ ਲੋੜ ਨਹੀਂ। ਅਗਰ ਅਸੀਂ ਪਾਕ ਆਈ ਡੀ ਨੂੰ ਯੂਜ਼ ਕਰਾਂਗੇ ਤਾਂ ਸਾਨੂੰ ਘਰ ਬੈਠੇ ਬੈਠੇ ਬੇਸ਼ੁਮਾਰ ਸਹੂਲਤਾਂ ਜਿਹੜੀਆਂ ਨੇ ਉਹ ਮਯਸਰ ਆ ਜਾਣਗੀਆਂ। ਜਿਹੜੇ ਲੋਕ ਜਿਹੜੇ ਸੁਸਤੀ ਕਰਦੇ ਨੇ ਉਹਨਾਂ ਵਾਸਤੇ ਮੇਰਾ ਖਿਆਲ ਤੁਸੀਂ ਇਹ ਜਿਹੜਾ ਨਾ ਪਾਕ ਆਈ ਡੀ ਜਿਹੜਾ ਨਾ ਇਹ ਤਿਆਰ ਕੀਤਾ ਕਿ ਉਹ ਚੱਕਰ ਲਾਉਣ ਤੋਂ ਅਗਰ ਕੁਝ ਲੋਕ ਬਚਦੇ ਨੇ ਕਿ ਜਨਾਬ ਸਾਨੂੰ ਲਹਿਰਾ ਜਿੰਨਾ ਲੱਗਣਾ ਪਵੇ। ਹੁਣ ਮੇਰਾ ਨਹੀਂ ਖਿਆਲ ਕਿ ਸ਼ਨਾਖਤੀ ਕਾਰਡ ਦੇ ਦਫ਼ਤਰ 'ਚ ਕਿਤੇ ਲਾਈਨਾਂ ਲੱਗਦੀਆਂ ਨੇ।
1: ਨਹੀਂ ਜੀ ਨਹੀਂ, ਹਮਾਰਾ ਤਾਂ ਬੇਸਿਕਲੀ ਪਹਿਲੇ ਤਾਂ ਮਕਸਦ ਇਹ ਸੀ ਕਿ ਅਸੀਂ ਲੋਕਾਂ ਨੂੰ ਉਹਨਾਂ ਦੇ ਘਰ ਤੱਕ ਇਹਨਾਂ ਚੀਜ਼ਾਂ ਪਹੁੰਚਾਈਏ। ਤੋ ਜਿਸ ਤਰ੍ਹਾਂ ਬਾਕੀ ਦੁਨੀਆ ਦੇ ਵਿੱਚ ਚੀਜ਼ਾਂ ਕੰਪਿਊਟਰਾਈਜ਼ ਹੋ ਰਹੀਆਂ ਨੇ ਔਰ ਚੀਜ਼ਾਂ ਤੁਹਾਡੇ ਮੋਬਾਈਲ 'ਤੇ ਆ ਗਈਆਂ ਨੇ, ਇਸੇ ਤਰ੍ਹਾਂ ਨਾਦਰਾ ਨੇ ਵੀ ਸੋਚਿਆ ਕਿਉਂ ਨਾ ਲੋਕਾਂ ਨੂੰ ਆਪਣੇ ਜਿੰਨੇ ਵੀ ਕਾਗਜ਼ਾਤ ਨੇ ਸ਼ਨਾਖਤੀ ਕਾਰਡ ਤੋਂ ਰੈਲੇਵੈਂਟ, ਉਹ ਸਾਰੇ ਉਹਨਾਂ ਨੂੰ ਉਹਨਾਂ ਦੇ ਮੋਬਾਈਲ 'ਤੇ ਕਿਉਂ ਨਾ ਦਿੱਤੇ ਜਾਣ। ਅਤੇ ਸਾਡੇ ਚੇਅਰਮੈਨ ਸਾਹਿਬ ਨੇ ਇਸ ਚੀਜ਼ ਦਾ ਇਨੀਸ਼ੀਏਟਿਵ ਲਿਆ ਅਤੇ ਉਹਨਾਂ ਕਿਹਾ ਕਿ ਤੁਸੀਂ ਇਹ ਇੱਕ ਐਪਲੀਕੇਸ਼ਨ ਡਿਵੈਲਪ ਕਰਾਓ ਜਿਹੜੇ ਲੋਕਾਂ ਆਪਣੇ ਮੋਬਾਈਲ 'ਤੇ ਆਪਣੇ ਸਾਰੇ ਕਾਗਜ਼ਾਤ ਜਿਹੜੇ ਨੇ ਨਾਦਰਾ ਤੋਂ ਦਫ਼ ਜਿਤਨੇ ਵੀ ਡਾਕੂਮੈਂਟਸ ਨੇ ਉਹ ਹਾਸਿਲ ਕਰ ਸਕਣ ਜੀ।
0: ਬਿਲਕੁਲ ਠੀਕ ਹੋ ਗਿਆ ਜੀ। ਇਸ ਵੇਲੇ ਮੁਹੰਮਦ ਅਜ਼ੀਮ ਸਾਹਿਬ ਸਾਡੇ ਪ੍ਰੋਗਰਾਮ 'ਚ ਸ਼ਾਮਿਲ ਨੇ, ਜਿਹੜੇ ਕਿ ਅਸਿਸਟੈਂਟ ਡਾਇਰੈਕਟਰ ਨੇ ਕੰਪਲਾਈਂਸ ਸੈਕਸ਼ਨ ਰੀਜਨਲ ਹੈੱਡ ਆਫਿਸ ਨਾਦਰਾ ਲਾਹੌਰ, ਅਤੇ ਗੱਲਾਂ ਸੀ ਢੇਰ ਸਾਰੀਆਂ ਕਰ ਲਈਆਂ ਨੇ। ਔਰ ਹੁਣ ਮੈਂ ਆਪਣਾ ਮੁਹੰਮਦ ਅਜ਼ੀਮ ਸਾਹਿਬ ਅਗਰ ਤੁਸੀਂ ਕਹੋ ਤਾਂ ਤੁਹਾਨੂੰ ਇੱਕ ਖੂਬਸੂਰਤ ਜਿਹਾ ਗਾਣਾ ਨਾ ਸੁਣਾ ਦਈਏ।
1: ਜੀ ਜੀ ਬਿਲਕੁਲ ਜੀ,
0: ਇੱਕ ਸਰਾਇਕੀ ਦਾ ਸੋਹਣਾ ਜਿਹਾ ਗਾਣਾ ਤੁਹਾਡੇ ਵਾਸਤੇ ਮੈਂ ਲੱਭਿਆ ਅਤੇ ਤੁਹਾਨੂੰ ਅਸੀਂ ਉਹ ਗਾਣਾ ਸੁਣਾਉਂਦੇ ਹਾਂ। ਉਸ ਤੋਂ ਬਾਅਦ ਵਾਪਸ ਆਵਾਂਗੇ, ਸਾਡੇ ਕਾਲਰ ਵੀ ਸਾਡੇ ਲਿਸਨਰ ਵੀ ਸਾਨੂੰ ਕਾਲ ਕਰ ਸਕਦੇ ਨੇ। ਟੈਲੀਫੋਨ ਨੰਬਰ 0424-00-001-001। ਅੱਗੇ ਤੁਸੀਂ ਨਾਦਰਾ ਦੇ ਹਵਾਲੇ ਨਾਲ, ਸ਼ਨਾਖਤੀ ਕਾਰਡ ਦੇ ਹਵਾਲੇ ਨਾਲ, ਬੇਫੋਮ ਦੇ ਹਵਾਲੇ ਨਾਲ, ਐਫ ਆਰ ਸੀ ਦੇ ਹਵਾਲੇ ਨਾਲ, ਤਲਾਕ ਦੀ ਔਰ ਸ਼ਾਦੀ ਦੀ ਔਰ ਵਫਾਤ ਦੀ ਔਰ ਪੈਦਾਇਸ਼ ਦੀ ਰਜਿਸਟਰੇਸ਼ਨ ਦੇ ਹਵਾਲੇ ਨਾਲ ਅਗਰ ਕੋਈ ਵੀ ਸਵਾਲ ਕਰਨਾ ਚਾਹੋ, ਇਸ

0: خاندان میں کسی فرد کی وفات بلا شبہ ایک سانحہ ہے، لیکن مرحوم کا شناختی کارڈ منسوخ کرانا بہرحال ضروری ہے تاکہ اس کے غلط استعمال کی روک تھام ہو اور وراثت کی تقسیم میں کوئی پریشانی نہ ہو۔ یاد رکھیں، نادرا یونین کونسل میں اندراج کی بنیاد پر متوفی کا شناختی کارڈ منسوخ کرتا ہے اور آپ کو ان تمام مراحل کی تکمیل میں ہر ممکن معاونت فراہم کرتا ہے۔ نادرا نے یونین کونسل میں وفات کا اندراج آسان بنانے کے لیے پاکستان بھر کے ہسپتالوں میں جدید ترین ڈیتھ نوٹیفیکیشن ٹولز فراہم کر دیے ہیں۔ ہسپتال میں اپنے خاندان کے کسی فرد کی وفات پر اپنا اور متوفی کا شناختی کارڈ لے کر ہسپتال میں موجود رجسٹریشن کاؤنٹر پر تشریف لے جائیں اور وفات کا اندراج کرنے کے بعد رسید حاصل کریں۔ اس کے ساتھ ہی آپ کو دیے گئے نمبر پر نادرا کی جانب سے ایس ایم ایس رسید بھی موصول ہو جائے گی۔ وفات کے 30 دن کے اندر ہسپتال کی رسید کے ہمراہ اپنی یونین کونسل میں تشریف لائیں اور وفات کا اندراج کرانے کے بعد ڈیتھ سرٹیفکیٹ حاصل کریں۔ اس کے بعد نادرا دفتر تشریف لائیں اور متوفی کا شناختی کارڈ منسوخ کرائیں۔ نادرا کی پاک آئی ڈی موبائل ایپ کے ذریعے آپ یونین کونسل سے ڈیتھ سرٹیفکیٹ اور نادرا سے بے فارم گھر بیٹھے بھی بنوا سکتے ہیں۔ نادرا، آپ کی شناخت، آپ کی پہچان۔
1: لو جناب، ستی پی نو جگایا ماہی، خوبصورت گیت تسی سنیا اور نادرا دا خوبصورت پرومو، انفارمیٹو پرومو بھی تسی سنیا۔ ساڈے نال موجود نے محمد عظیم، اسسٹنٹ ڈائریکٹر کمپلائنس سیکشن ریجنل ہیڈ آفس نادرا لاہور، تے تہاڈے واسطے بے شمار انفارمیشن تہاڈے تک پہنچا رہے ہیں، لے کے آئے نے، اور انہاں کولو اسی سوال بھی کر رہے ہیں، تہاڈے کالز بھی آ رہی ہیں، تہاڈے آفر میسیجز بھی ساڈے تک پہنچ رہے ہیں، تے تہاڈا بہت شکریہ کہ تسی ساڈے پروگرام وچ شامل ہو رہے جے۔ محمد عظیم، تہاڈے کول میں ایک اور سوال پوچھنا چاہواں گا کہ اگر شناختی کارڈ دے بارے سنیا جاندا ہے کہ جی کدی کدی اے بلاک وی ہو جاندا ہے اور اینو بلاک وی کر دیتا جاندا ہے، تے اگر اے بلاک ہو جاوے تے کی کرنا چاہیے، کس طرح اینو دوبارہ کھولیا جا سکدا ہے؟
2: سر جی، بلاک شناختی کارڈ کسی وجہ کی بنا پہ ہی ہوتا ہے
1: جی،
2: اس کی مختلف وجوہات ہو سکتی ہیں۔
1: کی کرنا چاہیے سب تو پہلے، اگر تمہیں پتہ لگتا ہے کہ تمہیں نہیں پتہ کہ کس وجہ تو بلاک ہوئی ہے،
2: بیسیکلی تسی پہلے تے کرنا ہے کہ اپنا جڑا وی قریبی نادرا دفتر ہے اتھے تسی جاؤ تے اپنا شناختی کارڈ انہاں دیو تاکہ وہ چیک کر کے تو اندازہ سکن کہ تہاڈا شناختی کارڈ کس وجہ تو بلاک کیتا گیا،
1: مطلب نادرا دے آفس اگر رابطہ کیتا جائے تو اس وجہ دا پتہ لگ سکدا ہے۔
2: جی، پتہ لگ سکدا ہے کہ تہاڈا شناختی کارڈ کس وجہ تو بلاک کیتا گیا۔
1: ٹھیک۔ اچھا، کدی کوئی مطلب بالکل معمولی جی وجہ تو بھی بلاک ہو سکدا ہے یا کوئی سیریس میرٹر ہوئے تے بلاک ہوندا ہے؟
2: نہیں، معمولی وجوہات تے کارڈ کبھی بھی تہاڈا بلاک نہیں کیتا جاندا۔ ہاں جی، یہ کوئی وجہ وڈی ہوئی نہیں ہے جنہی وجہ تو تہاڈا کارڈ بلاک کیتا جائے۔
1: ٹھیک ہو گیا جی، تے اگر کوئی خدا نہ خاصتا کدی تہاڈا کارڈ بلاک ہوئے تے اللہ کرے کہ کدی نہ ہوئے تے اودے واسطے تسی رابطہ کر سکدے جی، رابطہ نادرا دے نیئرسٹ جڑا ادارہ دفتر ہے اوتھے۔ اچھا، نادرا دے نال لوگ کہندے نے کہ جی نادرا دے نال تسی اپنے موبائل فون نو اپ ڈیٹ رکھو، تے ایدا کی فائدہ ہوئے گا اور کس طرح اپ ڈیٹ رکھیا جا سکدا ہے؟
2: میں سمجھا نہیں تہاڈا سوال،
1: مطلب ساڈا جڑا موبائل فون ہے اودے تے مختلف انفارمیشن آنی چاہیدی ہے، آندی رہندی مختلف چیزاں دی، اسی ویدر فورسٹ کاسٹ بھی ویکھدے رہندے ہاں، اور بھی نیوز بھی آندی رہندے نے، تے اسی کوئی ایسا سسٹم ہے کہ اسی اپنے موبائل فون نو نادرا دے نال اپڈیٹ کر سکیے؟
2: ہاں جی، بالکل جی، ایندا ساڈا سوشل میڈیا دا بڑا کردار ہے۔ نادرا نے اپنا جتنا بھی سوشل میڈیا تے اپنے پرومو نے اپنے جتنے بھی نئے اپنے پروڈکٹس لانچ کردا ہے یا کوئی بھی نئی چیز نادرا انٹروڈیوس کرانا ہے تو وہ سارا ساڈا نادرا دے آفیشیل پیج دے ساری چیزاں اسی پیسٹ کرتے ہیں یا انہوں اسی اپلوڈ کرتے ہیں۔
1: مطلب اگر اسی وہ لنک اپنے موبائل فون سے اٹیچ کر لیے تو سانو وہ مختلف قسم کے جڑے انفارمیشن نے سارے تک پہنچ دی؟
2: ہاں جی ہاں جی، جی نادرا کی اپڈیٹ ہوئے گی وہ تمہیں اندر تو ملتی رہے گی، وہ تا چاہے تھی یوٹیوب چینل ہے ساڈا نادرا جڑا آفیشیل یوٹیوب چینل ہے انہوں تھی سبسکرائب کرو، تو نال تھی اپنا جا فیس بک جڑا آفیشیل پیج ہے انہوں تھی فالو کرو تاکہ جنیا بھی نادرا کے حوالے اپڈیٹ آنگی وہ تمہیں فورن ملتی جان گیا۔
1: بالکل ٹھیک ہو گیا، اگر اپڈیٹ لینا چاہتے جی تو تھی نادرا فالو کر سکتے جی، وہ لیٹسٹ اپڈیٹس تھوڑے موبائل فون سے آدی رہن گیا، تھی اپنے آپ ہر وقت نادرا اٹیچ سمجھو گے اور ساری انفارمیشن تو فائدہ اٹھا سکتے جی۔ اچھا عظیم صاحب، ایک سوال ہو رہے کہ شناختی کارڈ دے بارے چ کیا جاندا کہ سوشل میڈیا دے تے تسی اینو اپلوڈ نہ کرو، اینو نہ دیو، تے دے کی نقصانات نے اور کیوں منع کیتا جاندا ہے؟
2: سر بیسیکلی ہوندا ہے کہ شناختی کارڈ جڑا ہے تہاڈا ایک بڑا پرسنل ڈاکومنٹ ہے گا وے، ਤੇ ਇਹਨੂੰ ਤੇ ਚਾਹੀਦਾ ਹੈ ਕਿ ਤੁਸੀਂ ਇਹਨੂੰ ਨਾ ਸੋਸ਼ਲ ਮੀਡੀਆ ਤੇ ਕਦੀ ਵੀ ਨਾ ਇਹਨੂੰ ਇਹਦੀ ਕੋਈ ਤਸਵੀਰ ਵਗੈਰਾ ਸ਼ੇਅਰ ਕਰੋ ਤਾਂ ਕਿ ਇਹਦਾ ਕੋਈ ਗਲਤ ਇਸਤੇਮਾਲ ਨਾ ਕਰ ਸਕੇ ਤੁਹਾਡੇ ਸ਼ਨਾਖਤੀ ਕਾਰਡ ਦਾ। ਤੇ ਬੇਸਿਕਲੀ ਤੁਸੀਂ ਆਪਣੇ ਆਪ ਨੂੰ ਸਿਕਿਓਰ ਕਰਨਾ ਐਵੇਂ ਆਪਣੇ ਸ਼ਨਾਖਤੀ, ਇਹ ਜਿਹੜਾ ਸ਼ਨਾਖਤੀ ਕਾਰਡ ਹੈ ਤੁਹਾਡੀ ਸ਼ਨਾਖਤ ਹੈ, ਅਤੇ ਇਹਨੂੰ ਤੁਸੀਂ ਇਸ ਤਰ੍ਹਾਂ ਕਿਸੇ ਜਗ੍ਹਾ 'ਤੇ ਤਸਵੀਰ ਜਾਂ ਸੋਸ਼ਲ ਮੀਡੀਆ 'ਤੇ ਲਾ ਕੇ ਤਾਂ ਤੁਸੀਂ ਆਪਣੇ ਡਾਟਾ ਨੂੰ ਐਕਸਪੋਜ਼ ਕਰਦੇ ਹੋ, ਤੁਸੀਂ ਲੋਕਾਂ ਨੂੰ ਦੱਸਦੇ ਹੋ ਕਿ ਜੀ ਸਾਡੇ ਮੇਰਾ ਇਹ ਡਾਟਾ ਹੈ। ਇਸ ਵਾਸਤੇ ਨਾਦਰਾ ਵੀ ਹੁਣ ਆਪਣੀ ਜਿਹੜੀ ਡਾਟਾ ਪੋਲਿਸੀ ਹੈ ਉਹਦੇ 'ਤੇ ਬੜਾ ਸਟ੍ਰਿਕਟ ਹੈਗਾ ਵੇ ਕਿ ਨਾਦਰਾ ਇੰਟਰਨਲੀ ਵੀ ਔਰ ਐਕਸਟਰਨਲੀ ਵੀ ਕਿ ਆਪਣੇ ਜਿਹੜਾ ਵੀ ਡਾਟਾ ਵੇ ਲੋਕਾਂ ਦਾ ਉਹਨੂੰ ਅਸੀਂ ਹਰ ਤਰ੍ਹਾਂ ਦਾ ਮਹਿਫੂਜ਼ ਕੀਤਾ,
1: ਮਤਲਬ ਪ੍ਰੋਟੈਕਟ ਕੀਤਾ ਜਾਏ, ਹਿਫਾਜ਼ਤ ਕੀਤੀ ਜਾਏ।
2: ਜੀ ਜੀ।
1: ਔਰ ਅੱਛਾ, ਜ਼ਰੂਰੀ ਨਹੀਂ ਕਿ ਓਰਿਜਨਲ ਸ਼ਨਾਖਤੀ ਕਾਰਡ ਹੀ ਦੇਖਿਆ ਜਾਏ, ਮਤਲਬ ਤੁਸੀਂ ਉਹਨੂੰ ਅਗਰ ਉਹਦੇ ਆਪਣੇ ਨੰਬਰ ਨੂੰ ਉਹਦੇ ਸ਼ਨਾਖਤੀ ਕਾਰਡ ਦੇ ਨੰਬਰ ਨੂੰ ਅਗਰ ਤੁਸੀਂ ਕਿਤੇ ਅਪਲੋਡ ਕਰਦੇ ਜੇ ਤਾਂ ਉਹ ਵੀ ਉਸ ਤਰ੍ਹਾਂ ਹੀ ਪ੍ਰੋਸੈਸ ਹੋਏਗਾ ਜਿਸ ਤਰ੍ਹਾਂ ਓਰਿਜਨਲ ਸ਼ਨਾਖਤੀ ਕਾਰਡ ਨੂੰ ਦੇਖ ਕੇ ਹੋਏਗਾ।
2: ਜੀ ਜੀ ਬਿਲਕੁਲ, ਉਹ ਵੀ ਉਸੇ ਤਰ੍ਹਾਂ ਹੀ ਪ੍ਰੋਸੈਸ ਹੁੰਦਾ ਵੇ।
1: ਅਕਸਰ ਲੋਕ ਇਹ ਸਮਝਦੇ, ਸਟੋਰੀ ਟੂ ਕੱਟ ਕਥਾ ਗੁਲਾਮੀ ਮਾਫ, ਅਕਸਰ ਲੋਕ ਸਮਝਦੇ ਨੇ ਕਿ ਜੀ ਇਹ ਫੋਟੋ ਕਾਪੀ ਹੈ, ਇਹਦਾ ਸਿਰਫ ਨੰਬਰ ਲਿਖਿਆ ਹੋਇਆ, ਇਹਦਾ ਕੋਈ ਫਾਇਦਾ ਨਹੀਂ ਹੋ ਸਕਦਾ ਜਦੋਂ ਤੱਕ ਕਿ ਮੈਂ ਅਸਲ ਸ਼ਨਾਖਤੀ ਕਾਰਡ ਨਹੀਂ ਦਿਖਾਵਾਂਗਾ ਕਿਤੇ।
2: ਨਹੀਂ ਨਹੀਂ ਨਹੀਂ ਜੀ, ਤੁਹਾਡੀ ਕਾਪੀ ਵੀ ਉਨੀ ਹੀ ਅਹਿਮੀਅਤ ਰੱਖਦੀ ਹੈ ਜਿੰਨਾ ਤੁਹਾਡਾ ਅਸਲ ਸ਼ਨਾਖਤੀ ਕਾਰਡ ਰੱਖਦਾ। ਇਸ ਵਾਸਤੇ ਤੁਸੀਂ ਜਦੋਂ ਆਪਣੀ ਕੋਈ ਵੀ ਸ਼ਨਾਖਤੀ ਕਾਰਡ ਦੀ ਜਾਂ ਕਿਸੇ ਵੀ ਐਸੇ ਡਾਕੂਮੈਂਟ ਦੀ ਕਾਪੀ ਕਰਾਉਂਦੇ ਹੋ ਤਾਂ ਉਹਨੂੰ ਤੁਸੀਂ ਮਹਿਫੂਜ਼ ਰੱਖੋ, ਔਰ ਅਗਰ ਉਹਦਾ ਇਸਤੇਮਾਲ ਨਹੀਂ ਹੈ ਤਾਂ ਤੁਸੀਂ ਉਹਨੂੰ ਜ਼ਾਇਆ ਕਰੋ ਪ੍ਰੋਪਰਲੀ, ਤਾਂ ਕਿ ਉਹ ਕਿਸੇ ਹੋਰ ਦੇ ਹੱਥ ਨਾ ਲੱਗੇ ਔਰ ਉਹ ਉਹਦਾ ਗਲਤ ਇਸਤੇਮਾਲ ਕਰ ਸਕੇ। ਜੀ
1: ਬਿਲਕੁਲ ਠੀਕ ਹੋ ਗਿਆ ਜੀ। ਨਾ ਸਾਡੇ ਨਾਲ ਕੁਝ ਲੋਕ ਮੌਜੂਦ ਨੇ ਔਰ ਤੁਹਾਨੂੰ ਵੈਲਕਮ ਕਹਿ ਰਹੇ ਨੇ। ਇਹ ਜੀ ਜ਼ਾਹਿਦ ਨੇ, ਇਹਨਾਂ ਨੇ ਕਿਹਾ ਜੀ ਕਿ ਪ੍ਰੋਗਰਾਮ ਖੂਬਸੂਰਤ, ਤੁਹਾਨੂੰ ਵੈਲਕਮ ਕਰ ਰਹੇ ਨੇ ਔਰ ਕਹਿ ਰਹੇ ਕਿ ਐਸੀ ਇਨਫੋਰਮੇਸ਼ਨ ਸਿਰਫ 101 FM ਪਾਕਿਸਤਾਨ ਦੇ ਲੋਅ ਸਟੇਸ਼ਨ ਤੋਂ ਸਾਨੂੰ ਮਿਲਦੀ ਹੈ ਅਤੇ ਰੇਡੀਓ ਪਾਕਿਸਤਾਨ ਦਾ ਅਸੀਂ ਸ਼ੁਕਰਗੁਜ਼ਾਰ ਹਾਂ। ਬੜੀ ਮਿਹਰਬਾਨੀ ਜੀ, ਔਰ ਤੁਹਾਨੂੰ ਇਹਨਾਂ ਨੇ ਜੀ ਇਹਨੂੰ ਵੀ ਕਿਹਾ, ਔਰ ਇਹਦੇ ਨਾਲ ਮੌਜੂਦ ਨੇ ਮੁਬੱਸ਼ਰ ਸਾਡੇ ਪ੍ਰੋਗਰਾਮ ਸ਼ਾਮਿਲ ਹੋਏ ਨੇ। ਇਹਨਾਂ ਨੇ ਕਿਹਾ ਜੀ ਕਿ ਜਿਹੜਾ ਤੁਸੀਂ ਇਸ ਵੇਲੇ ਪ੍ਰੋਗਰਾਮ ਪੇਸ਼ ਕਰ ਰਹੇ ਜੇ, ਇਹ ਸਾਡੀ ਬੇਸ਼ੁਮਾਰ ਚੀਜ਼ਾਂ ਜਿਹੜੀਆਂ ਸਾਡੇ ਦਿਮਾਗ ਦੇ ਵਿੱਚ ਮੌਜੂਦ ਸੀ ਉਹਨਾਂ ਨੂੰ ਕਲੀਅਰ ਕਰ ਦਿੱਤਾ ਨਾਦਰਾ ਦੇ ਹਵਾਲੇ ਨਾਲ। ਅਤੇ ਤੁਸੀਂ ਕਹਿੰਦੇ ਕਿ ਜਿਹੜੀਆਂ ਨੇ ਬਾਇਓਮੈਟ੍ਰਿਕ ਦਾ ਵੈਰੀਫਿਕੇਸ਼ਨ ਦਾ ਜਿਹੜਾ ਪ੍ਰੋਬਲਮ ਪੇਸ਼ ਆਉਂਦੀ ਹੈ ਉਹਦਾ ਵੀ ਬੜਾ ਅੱਛਾ ਹੱਲ ਦੱਸਿਆ, ਅਤੇ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ ਜੀ।
2: ਜੀ ਬਹੁਤ ਸ਼ੁਕਰੀਆ ਜੀ,
1: ਬਹੁਤ ਸ਼ੁਕਰੀਆ ਜਨਾਬ, ਤੁਹਾਡਾ ਬਹੁਤ ਸ਼ੁਕਰੀਆ। ਅਤੇ ਤੁਸੀਂ ਇਹ ਦੱਸੋ ਕਿ ਪ੍ਰੋਗਰਾਮ ਆਪਣੇ ਇਖਤਤਾਮ ਨੂੰ ਪਹੁੰਚਦਾ ਪਿਆ, ਅਸੀਂ ਤੁਹਾਡੇ ਕੋਲ ਪੁੱਛਾਂਗੇ ਕਿ ਜਿਹੜੇ ਨਾਦਰਾ ਦੇ ਹਵਾਲੇ ਨਾਲ ਤੁਸੀਂ ਕੋਈ ਅੱਛਾ ਪੈਗਾਮ ਦੇਣਾ ਚਾਹੋਗੇ ਆਵਾਮ ਨੂੰ, ਕੋਈ ਐਸੇ 3 ਚੀਜ਼ਾਂ ਸਾਨੂੰ ਦੱਸੋ ਕਿ ਜਿਹੜੀਆਂ ਲੋਕਾਂ ਦੇ ਇਨਫੋਰਮੇਸ਼ਨ ਵਾਸਤੇ ਬੜੀਆਂ ਜ਼ਰੂਰੀ ਹੋਣ ਔਰ ਲੋਕ ਆਮ ਤੌਰ 'ਤੇ ਉਹਨਾਂ ਨੂੰ ਫੋਲੋ ਨਾ ਕਰਦੇ ਹੋਣ, ਉਹਨਾਂ ਨੂੰ ਦੇਖਦੇ ਨਾ ਹੋਣ, ਨਜ਼ਰ ਅੰਦਾਜ਼ ਕਰ ਦਿੰਦੇ ਹੋਣ, ਜਾਂ ਉਹਨਾਂ ਨੂੰ ਪਤਾ ਨਾ ਹੋਵੇ ਕੋਈ ਨਾਦਰਾ ਦੀ ਐਸੀ ਇਨਫੋਰਮੇਸ਼ਨ ਤੁਸੀਂ ਦੇਣਾ ਚਾਹੋ ਤਾਂ ਜ਼ਰੂਰ ਦਿਓ।
2: ਹਾਂਜੀ ਬਿਲਕੁਲ ਜੀ, ਅਵਲ ਤਾਂ ਹੈ ਕਿ ਜੀ ਤੁਸੀਂ ਆਪਣਾ ਸ਼ਨਾਖਤੀ ਕਾਰਡ ਜਦੋਂ ਵੀ ਤੁਹਾਡਾ ਸ਼ਨਾਖਤੀ ਕਾਰਡ ਐਕਸਪਾਇਰ ਹੁੰਦਾ ਹੈ ਉਹਨੂੰ ਫੌਰਨ ਉਹਨੂੰ ਤੁਸੀਂ ਰੀਨਿਊ ਕਰਾਓ
1: ਜੀ,
2: ਕਿਉਂਕਿ ਤੁਹਾਡੇ ਜਿੰਨੇ ਵੀ ਜ਼ਿੰਦਗੀ ਦੇ ਮਾਮਲਾਤ ਨੇ ਉਹ ਸ਼ਨਾਖਤੀ ਕਾਰਡ ਦੇ ਨਾਲ ਮੁਨਸਲਿਕ ਨੇ, ਤੁਹਾਡੇ ਬੈਂਕ ਅਕਾਊਂਟ ਨੇ, ਤੁਹਾਡੇ ਫੋਨ ਦੀਆਂ ਸਿੰਮਾਂ ਨੇ, ਉਹ ਸਾਰੀਆਂ ਤੁਹਾਡੇ ਸ਼ਨਾਖਤੀ ਕਾਰਡ ਦੀਆਂ ਬੇਸ 'ਤੇ ਹੁੰਦੀਆਂ ਨੇ, ਤਾਂ ਤੁਸੀਂ ਜਦੋਂ ਤੁਹਾਡਾ ਸ਼ਨਾਖਤੀ ਕਾਰਡ ਐਕਸਪਾਇਰ ਹੋਏ ਉਹਨੂੰ ਫੌਰਨ ਤੁਸੀਂ ਆਪਣਾ
1: ਬੇਸ਼ੱਕ
2: ਹਾਂਜੀ ਤੁਸੀਂ ਕਿਸੇ ਕਰੀਬੀ ਨਾਦਰਾ ਦਫ਼ਤਰ ਚਲੇ ਜਾਓ। ਬਿਹਤਰ ਹੈ ਕਿ ਤੁਸੀਂ ਸਾਡੀ ਪਾਕ ਆਈਡੀ ਦੀ ਐਪਲੀਕੇਸ਼ਨ ਡਾਊਨਲੋਡ ਕਰੋ ਆਪਣੇ ਮੋਬਾਈਲ ਫੋਨ 'ਤੇ, ਆਪਣੇ ਤਮਾਮ ਘਰ ਵਾਲਿਆਂ ਨੂੰ ਉਹ ਉਸ ਤੋਂ ਆਪਣੇ ਮੁਸਤਫੀਦ ਕਰਾਓ ਜੀ। ਅਤੇ ਦੂਸਰੀ ਚੀਜ਼ ਹੈ ਕਿ ਅਗਰ ਤੁਹਾਡੇ ਬੱਚਾ ਹੈ, ਅਗਰ ਕੋਈ ਬੱਚਾ ਪੈਦਾ ਹੋਇਆ ਤਾਂ ਉਹਦਾ ਫੌਰਨ ਤੁਸੀਂ ਆਪਣੇ ਕਰੀਬੀ ਯੂਨੀਅਨ ਕੌਂਸਲ 'ਚ ਜਾਂ ਮੋਬਾਈਲ ਸਾਡੀ ਐਪ ਤੋਂ ਉਹਦੀ ਬਰਥ ਦਾ ਜਿਹੜਾ ਜਨਮ ਪਰਚੀ ਹੈ ਉਹਦਾ ਦਰਜ ਕਰਾਓ ਰਿਕਾਰਡ, ਔਰ ਉਹਨੂੰ ਉਸ ਤੋਂ ਬਾਅਦ ਫੌਰਨ ਨਾਦਰਾ 'ਚ ਰਜਿਸਟਰ ਕਰਵਾਓ, ਉਹਦਾ ਬੇਫੋਮ ਬਣਵਾਓ ਜਾਂ ਉਹਦਾ ਤੁਸੀਂ ਸਮਾਰਟ ਕਾਰਡ ਬਣਵਾਓ।
1: ਬਿਲਕੁਲ ਠੀਕ।
2: ਔਰ ਤੀਸਰੀ ਚੀਜ਼ ਹੈ ਜੀ, ਤੁਹਾਡਾ ਅਗਰ ਕੋਈ ਖੁਦਾ ਨਾ ਖਾਸਤਾ ਤੁਹਾਡਾ ਕੋਈ ਫੈਮਿਲੀ ਮੈਂਬਰ ਇਸ ਦੁਨੀਆ ਤੋਂ ਜਾਂਦਾ ਹੈ, ਫੋਤ ਹੋ ਜਾਂਦਾ ਹੈ, ਅਤੇ ਉਹਦੇ ਵਾਸਤੇ ਉਹਦਾ ਫੋਤਕੀ ਦੀ ਪਰਚੀ ਲਾਜ਼ਮੀ ਲਵੋ ਜੀ। ਠੀਕ ਹੈ ਜੀ, ਉਹਦਾ ਫੋਤਕੀ ਦੀ ਪਰਚੀ ਲਵੋ ਅਤੇ ਨਾਲ ਉਹਦਾ ਸ਼ਨਾਖਤੀ ਕਾਰਡ ਵੀ ਨਾਦਰਾ ਦਫ਼ਤਰ ਜਾ ਕੇ ਮਨਸੂਖ ਕਰਾਓ, ਤਾਂ ਕਿ ਉਹਦਾ ਸ਼ਨਾਖਤੀ ਕਾਰਡ ਦਾ ਕੋਈ ਗਲਤ ਇਸਤੇਮਾਲ ਨਾ ਹੋ ਸਕੇ, ਔਰ ਉਹ ਅੱਗੇ ਵੀ ਤੁਹਾਨੂੰ ਸਕਸੈਸ਼ਨ ਸਰਟੀਫਿਕੇਟ ਜਿੰਨੇ ਵੀ ਤੁਹਾਡੇ ਆ ਇਨਹੈਰੀਟੈਂਸ ਵਾਸਤੇ ਚੀਜ਼ਾਂ ਰਿਕੁਆਇਰਡ ਹੁੰਦੀਆਂ ਨੇ ਉਹਦੇ ਵਾਸਤੇ ਵੀ ਤੁਹਾਨੂੰ ਉਹ ਚਾਹੀਦਾ ਹੁੰਦਾ। ਇਸ ਵਾਸਤੇ ਉਹਨੂੰ ਬਰ ਵਕਤ ਉਹਦੀ ਕਾਰਡ ਦੀ ਮਨਸੂਖੀ ਲਾਜ਼ਮੀ ਕਰਾਓ ਜੀ।
1: ਬਹੁਤ ਸ਼ੁਕਰੀਆ ਜਨਾਬ, ਅਤੇ ਜਾਣ ਲੱਗਿਆ ਤੁਹਾਡੇ ਕੋਲ ਇੱਕ ਹੋਰ ਅਸੀਂ ਸਵਾਲ ਕਰਾਂਗੇ। ਵੈਸੇ ਹਾਲੀ ਸਾਡੇ ਕੋਲ 5-7 ਮਿੰਟ ਪਏ ਨੇ, ਔਰ ਅਗਰ ਕੋਈ ਸਾਨੂੰ ਮੈਸੇਜ ਕਰਨਾ ਚਾਹੇ, ਕੋਈ ਕਾਲ ਕਰਨਾ ਚਾਹੇ, ਤਾਂ ਸਾਨੂੰ ਤੁਸੀਂ ਕਾਲ ਕਰ ਸਕਦੇ ਜੇ, ਇਨਫੋਰਮੇਸ਼ਨ ਲੈ ਸਕਦੇ ਜੇ। ਅਤੇ ਤੁਹਾਡੇ ਕੋਲ ਮੈਂ ਪੁੱਛਾਂਗਾ ਕਿ ਕੁਝ ਲੋਕ ਸਾਡੇ ਪਾਕਿਸਤਾਨੀ ਜਿਹੜੇ ਬੈਰੂਨੇ ਮੁਲਕ ਮੁਕੀਮ ਨੇ, ਠੀਕ ਹੈ ਜੀ, ਬਾਹਰਲੇ ਮੁਲਕਾਂ ਵਿੱਚ ਰਹਿੰਦੇ ਨੇ ਅਤੇ ਅਰਸਾ ਹੋ ਗਿਆ ਉਹਨਾਂ ਨੂੰ ਉੱਥੇ ਰਹਿੰਦੇ, ਅਤੇ ਨਾਦਰਾ ਦੀ ਕਿਹੜੀ ਕਿਹੜੀ ਖਿਦਮਤ ਤੋਂ ਔਨਲਾਈਨ ਫਾਇਦਾ ਹਾਸਿਲ ਕਰ ਸਕਦੇ ਨੇ, ਅਤੇ ਓਵਰਸੀਜ਼ ਪਾਕਿਸਤਾਨੀਆਂ ਵਾਸਤੇ ਸ਼ਨਾਖਤੀ ਦਸਤਾਵੇਜ਼ਾਂ ਦੇ ਹਸੂਲ ਦਾ ਕੀ ਤਰੀਕਾਕਾਰ ਹੈ ਔਰ ਸਹੂਲਤ ਕੀ ਮੌਜੂਦ ਹੈ?
2: जी बेसिकली नादरा ने ते अपने तकरीबन नादरा दे 10 सेंटर्स ने जेड़े मुख्तलिफ ममालिक दे विच मौजूद ने कौंसलेट दे विच जिथों जाके लोग अपना शनाख्ती कार्ड जिन्हें भी दस्तावेजात ने बनवा सकते हैं। लेकिन बेहतर है कि तुसीं उन्हां चीज़ां तो बचण वास्ते तुसीं अपने घर बैठे अपने मोबाइल तो जिस तरह पाकिस्तान विच बंदा बैठ के अपना शनाख्ती कार्ड तो अपने मोबाइल तो अपना शनाख्ती कार्ड या अपना जिन्हें भी डॉक्यूमेंट ने नादरा के हवाले ना बनवा सकता है। इस तरह तुम अब्रॉड के भी ओवरसीज पाकिस्तानी भी सेम अपनी उसी तरह अपनी तमाम डॉक्यूमेंट्स उत्थे घर बैठे मंगवा सकते हैं और अपने मोबाइल पर बना सकते हैं। जिमें
1: बिल्कुल ठीक हो गया साडा जिहड़ा पाक आईडी है वो डेफिनेटली पूरे वर्ल्ड दे विच इस्तेमाल कीता जा सकदा है और जिहड़े तुसीं 10 सेंटर कहने हो उन्हां तो भी मुस्तफीद होया जा सकदा
2: है। जी जी अगर उन्हां मुल्कां जो लोग मौजूद ने साडे ओवरसीज पाकिस्तानी जिस तरह दुबई हो गया सऊदीया हो गया इंग्लैंड हो गया साडे कौंसलेट दे विच नादरा दे दफातर बने हुए ने। अगर तुहानूं कोई ऐसा मसला है जिहड़ा तुहाडा पाक आईडी तो नहीं हल हुंदा तो तुसीं अपने करीबी कौंसलेट या अंबैसी जाके ते अपना वो शनाख्ती कार्ड का मसला तो हल करवा सकदे।
1: बिल्कुल ठीक हो गया जनाब नादरा दे बारे च इनफॉर्मेशन तुहानूं असीं प्रोवाइड की मुहैया की है। प्रोग्राम साडे प्रोने और ये प्रोग्राम तुसीं सुन रहे जे 101 FM पाकिस्तान के लॉ स्टेशन तो साडे जिहड़े मेहमान ने उन्हें जनाब मुहम्मद अजीम साहब असिस्टेंट डायरैक्टर कंपलायंस सैक्शन रीजनल हैड ऑफिस नादरा लाहौर ते इन्हां दे नाल तुसी अपने सवालात भेजे उहदे जवाबात भी लैने। अगर असी तुहाडे कोलों मुहम्मद अजीम साहब पुछिए कि अगर कोई सानू 24 आवर कोई इनफॉर्मेशन रिक्वायर्ड होवे ते उहदे वास्ते कोई तुहाडा कोई टैलीफोन नंबर कोई राबता नंबर कोई चीज़ ऐसी मौजूद है नादरा दी कि असी उहदे ते राबता कर सकीए।
2: जी जी नादरा दी साडी ऑफिशियल जिहड़ा साडा सरकारी नंबर हैगा वे जिहदे ते तुसी साडी हैल्पलाइन नंबर है 24 घंटे ऑन रहिंदी है जिहदे ते तुसी किसी भी टाइम ते कॉल करके अपनी जिहड़ी भी क्यूरी है जिहड़ा तुहाडा सवाल है तुसी पूछ सकदे हो तुहानू उहदा बर वक्त जवाब दिता जाएगा। और अगर तुहाडी कोई कंप्लेन हैगी है नादरा दे हवाले नाल तुसी उत्थे कंप्लेन भी दर्ज करवा सकदे हो और साडा कंप्लेन जां जिहड़ा टाइम फ्रेम है 72 घंटे दे विच भी तुहाडी उस कंप्लेन नू सुनिया जाएगा ते उहनू रिजोल्व कीता जाएगा। जी
1: वाह वाह वाह 72 घंटे मतलब
2: 3 दिनों के अंदर अंदर तुहाडी उस कंप्लेन का मतलब सोल्यूशन दिता जाएगा।
1: बिल्कुल ठीक हो गया जी 3 दिनों के अंदर अंदर अगर कोई तुहाडी कोई शिकायत है कोई प्रॉब्लम है उहदा तुसी रिजल्ट लेना चाहते जे तो उहदा मतलब यह नहीं कि तुसी इंतजार करते रहो या चक्कर लाते रहो तुहानू 3 दिनों के अंदर अंदर दस दिता जाएगा कि तुहाडी जिहड़ी शिकायत है वह इस वजह तो पैदा हुई है और उहदा हल उहदा सोल्यूशन जिहड़ा वह हैगा और नंबर तुसी शेयर करो।
2: जी नंबर साडा हैगा जी अगर तुसी मोबाइल तो मिलाओगे अपना हैल्पलाइन नंबर है 1777 नंबर है जी साडा
1: जी
2: 1 3 7
1: 3 7 ओके
2: जी और तो अगर तुसी अपने लैंडलाइन तो मिलांदे हो तो साडा नंबर है 0511-111-786-100 ये साडे दोनों हैल्पलाइन नंबर ने
1: जी। एक बारी फिर नंबर दसदांगा मैं तुहानू 0427-1777
2: नहीं जी 042 नहीं होते अगर तुसी मोबाइल तो मिलाओगे तो तुसी डायरेक्ट मिलाना अगर पाकिस्तान ही तुसी अपने मोबाइल फोन तो हेल्पलाइन मिलाना चाहते हो तो 1777 नंबर है जी
1: 1777 तो याद कर लो या 1777 याद कर लो ये तुसी नंबर मिला सकते जी। और दूसरा नंबर है 0511-111-786-100 मतलब बड़ा आसान है 786 तुहानू वैसे ही याद है तो आखिरी 3 नंबर डिजिट दसो
2: 100
1: यानी 100 आ जाएगा एंड उत्ते 111-786-100 ए नंबर तुसी मिला सकते जी शुरू च कोड तुसी मिलाना है 051 ते अपनी शिकायत दर्ज करवा सकते जे ये ऑटोमेटिक होएगी या तुहाडा कोई नुमाइंदा रिकॉर्ड
2: जी नुमाइंदा साडा रिकॉर्ड करता है और तुहाडी सारी क्यूरी लैंदा है कि जी तुहानू की मसला है तुहाडा सारा मसला सुनेगा और वो तुहाडी कंप्लेन दर्ज करेगा तुहानू एक कंप्लेन का नंबर देगा और 72 घंटे के अंदर अंदर तुहाडी वो कंप्लेन रिजोल्व किया जाएगा।
1: बहुत शुक्रिया मुहम्मद अजीम साहब तुसी साडे स्टूडियो तशरीफ लाए और साडे सुनने वालों ने यकीनन इस प्रोग्राम तो इस्तेफादा हासिल किया होएगा और असी चाहवांगे कि साडे सुनन वाले साडे इस प्रोग्राम नू आइंदा भी सुनते रहन असी तुहाडे वास्ते हर हफ्ते एक बारी एक प्रोग्राम तुहाडी खिदमत च पेश होया करेगा। और असी तुहानू इह कहना चाहुंदे हां कि तुसी अगर साडे प्रोग्राम च कॉल करना चाहो हुण तां खैर टाइम नहीं हैगा मगर फिर भी तुसी अगर कोई पैगाम देना चाहो तो दे सकदे जे ते असी कहांगे कि नादरा दे नाल राबता रखना बहुत जरूरी है साडी अपनी सहूलत है साडा अपना साडे वास्ते आसानी है कि अगर कोई पैदाइश हुंदी है तो उहदी रजिस्ट्रेशन नादरा दे ऑफिस च फौरी तौर ते करो ਕਰਵਾਈ ਜਾਏ, ਜ਼ਿਲ੍ਹਾ ਕੌਂਸਲ ਤੋਂ ਵੀ ਕਰਵਾਈ ਜਾਏ। ਜ਼ਿਲ੍ਹਾ ਕੌਂਸਲ ਹੀ ਹੈ ਨਾ ਜੀ?
2: ਜੀ ਜੀ, ਯੂਨੀਅਨ ਕੌਂਸਲ, ਜਨਮ ਪਰਚੀ,
1: ਯੂਨੀਅਨ ਕੌਂਸਲ ਤੋਂ ਜਨਮ ਪਰਚੀ ਬਣਵਾ ਕੇ ਨਾਦਰਾ ਦੇ ਆਫਿਸ 'ਚ ਜਮ੍ਹਾਂ ਕਰਵਾਈ ਜਾਏ, ਇਸੇ ਤਰ੍ਹਾਂ ਵਫਾਤ ਦੀ ਰਜਿਸਟ੍ਰੇਸ਼ਨ ਕਰਵਾਈ ਜਾਏ, ਔਰ ਉਹਦੇ ਨਾਲ ਨਾਲ ਅਗਰ ਸ਼ਾਦੀ ਹੁੰਦੀ ਹੈ ਤਾਂ ਉਹਦੀ ਰਜਿਸਟ੍ਰੇਸ਼ਨ ਕਰਵਾਉਣੀ ਬੜੀ ਜ਼ਰੂਰੀ ਹੈ, ਔਰ ਅਗਰ ਵਫਾਤ ਹੁੰਦੀ ਹੈ ਤਾਂ ਉਹਦੀ ਰਜਿਸਟ੍ਰੇਸ਼ਨ ਵੀ ਕਰਵਾਉਣੀ ਬੜੀ ਜ਼ਰੂਰੀ ਹੈ। ਇਹਦੇ ਨਾਲ ਅਸੀਂ ਅਪਡੇਟ ਰਹਾਂਗੇ, ਆਪਣੇ ਮੁਲਕ ਦੇ ਨਾਲ ਅਸੀਂ ਜੁੜੇ ਰਹਾਂਗੇ, ਆਪਣੇ ਮੁਲਕ ਦੇ ਡਾਟਾਬੇਸ ਦੇ ਨਾਲ ਜੁੜੇ ਰਹਾਂਗੇ, ਔਰ ਸਾਡੀ ਇਨਫੋਰਮੇਸ਼ਨ ਅਪਡੇਟ ਹੋਏਗੀ ਹਮੇਸ਼ਾ, ਔਰ ਸਾਡੇ ਵਾਸਤੇ ਬੇਸ਼ੁਮਾਰ ਆਸਾਨੀਆਂ ਪੈਦਾ ਹੋਣਗੀਆਂ। ਜਾਂਦੇ ਜਾਂਦੇ ਕੋਈ ਪੈਗਾਮ ਦੇ ਦਿਓ
2: ਜੀ। ਮੇਰਾ ਪੈਗਾਮ ਤਾਂ ਯਹੀ ਹੈ ਕਿ ਆਪ ਨਾਦਰਾ ਆਪ ਲੋਗੋਂ ਕੀ ਸਰਵਿਸਿਜ਼ ਕੇ ਲੀਏ ਹਮਾ ਵਕਤ ਜੀ ਰੈਡੀ ਹੈ, ਤੋ ਆਪ ਲੋਕ ਜੀ ਆਪਣਾ ਜੋ ਵੀ ਨਾਦਰਾ ਸੇ ਰਿਲੇਟਿਡ ਕਾਮ ਹੈ ਵੋ ਆਪ ਜ਼ਰੂਰ ਨਾਦਰਾ ਦਫ਼ਤਰ ਆਏ ਔਰ ਆਪਣਾ ਕਾਮ ਕਰਵਾਏ, ਔਰ ਅਗਰ ਆਪਕਾ ਕਾਮ ਮੋਬਾਈਲ ਐਪ ਸੇ ਹੋਤਾ ਹੈ ਤੋ ਬਿਹਤਰ ਯਹ ਹੈ ਕਿ ਆਪ ਆਪਣੇ ਫੈਮਿਲੀ ਮੈਂਬਰਸ ਕੇ ਤਮਾਮ ਤਰ ਜੋ ਵੀ ਹੈ ਵੋ ਪਾਕ ਆਈਡੀ ਇਸਤੇਮਾਲ ਕਰੇ ਔਰ ਆਪਣੇ ਜਿੰਨੇ ਵੀ ਡਾਕੂਮੈਂਟਸ ਹੈ ਵੋ ਵਹਾਂ ਸੇ ਹਾਸਿਲ ਕਰੇ ਜੀ।
1: ਬਹੁਤ ਸ਼ੁਕਰੀਆ ਮੁਹੰਮਦ ਅਜ਼ੀਮ, ਤੁਹਾਨੂੰ ਅਸੀਂ ਇੱਕ ਵਾਰੀ ਫਿਰ ਤੁਹਾਡਾ ਸ਼ੁਕਰੀਆ ਅਦਾ ਕਰਦੇ ਹਾਂ, ਔਰ ਯਕੀਨਨ ਸਾਡੇ ਲੋਕਾਂ ਨੇ ਤੁਹਾਡੇ ਇਨਫੋਰਮੇਸ਼ਨ ਜਿਹੜੀ ਤੁਸੀਂ ਪ੍ਰੋਵਾਈਡ ਕੀਤੀ ਹੈ ਉਹਦੇ ਤੋਂ ਫਾਇਦਾ ਹਾਸਿਲ ਕੀਤਾ ਹੋਏਗਾ। ਬਹੁਤ ਸ਼ੁਕਰੀਆ, ਜਜ਼ਾਕੱਲਾ, ਅੱਲਾ ਹਾਫਿਜ਼।
0: शादीशुदा जोड़ों के दरमियान अलहदगी या तलाक जिंदगी की तल्ख हकीकतों में से एक है। ऐसे मौके पर एक अहम कानूनी जिम्मेदारी अक्सर नजरअंदाज हो जाती है जो आगे चलकर गैर जरूरी पेचीदगियों का सबब बन सकती है, लिहाजा इस काम की बरवक्त तकमील को यकीनी बनाएं। तलाक या खुला के बाद नादरा रिकॉर्ड में अपनी अज़दवाजी हैसियत अपडेट कराएं। नादरा रिकॉर्ड में अज़दवाजी हैसियत का दुरुस्त रिकॉर्ड आपकी कानूनी हैसियत का बकायदा एतराफ है जो मुस्तकबिल में शनाख्ती कार्ड की तजदीद, बच्चों के बेफॉर्म, शनाख्ती कार्ड या पासपोर्ट के इजरा, खानदानी रिकॉर्ड की दुरुस्ती और दीगर सरकारी अमूर में आपके लिए आसानी पैदा करता है। तलाक या खुला की कार्रवाई और यूनियन काउंसिल में इंदराज मुकम्मल होने के बाद करीबी नादरा रजिस्ट्रेशन सेंटर तशरीफ लाएं या पाक आईडी मोबाइल ऐप के जरिए अपनी अज़दवाजी हैसियत अपडेट कराएं। नादरा, आपकी शनाख्त।
3: दिन के 2 बजे हैं। अस्सलाम वालेकुम, ये रेडियो पाकिस्तान है, शहरयार अहमद से खबरें सुनिए। पहले अहम खबरों का खुलासा। ختم ہونے والے مالی سال 2025-26 کا اقتصادی سروے آج جاری کیا جا رہا ہے۔ وزیر اطلاعات نے آج قومی اسمبلی میں اظہار خیال کرتے ہوئے پاکستان کے الیکٹرانک میڈیا کے شعبے کی ترقی اور تحفظ کے لیے اجتماعی اقدامات پر زور دیا ہے۔ پاکستان اور ترکیہ نے تمام فریقوں کے درمیان جلد افہام و تفہیم کی امید ظاہر کی ہے جو خطے میں دیرپا امن اور استحکام میں معاون ثابت ہوگی۔ پاکستان کسٹمز نے ہاکس بے کراچی میں ایک نئے آف راک ٹرمینل کا باضابطہ طور پر افتتاح کیا ہے۔
0: کراچی، لاہور، اسلام آباد، پشاور، کوئٹہ، حیدرآباد، فیصل آباد، سیالکوٹ، ملتان، بہاولپور، سرگودا، لاڑکانہ، مٹھی، بچھا، خیرپور، کوہاٹ، بنو، ایبٹ آباد اینڈ میرپور آزاد کشمیر، دا بگیسٹ ایف ایم ریڈیو نیٹورک آف پاکستان۔ ٹیون ان ٹو دا ون ابو ایف ایم 101.1
4: For latest news headlines, after every 1 hour, tune into FM 101, the channel of Radio Pakistan. Radio Pakistan.

0: hr@gmail.com
1: ਜੀ ਭੈਣ ਭਰਾਓ, ਉਡੀਕਾਂ ਮੁੱਕ ਗਈਆਂ ਤੇ ਕਰਨੇ ਆ ਗੱਲਬਾਤ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ ਜੀ ਆਇਆਂ ਨੂੰ ਤੇ ਤੁਹਾਡੇ ਲਈ ਬਹੁਤ ਸਾਰੀਆਂ ਦੁਆਵਾਂ ਤੇ ਬਹੁਤ ਸਾਰੇ ਸਲਾਮ ਵੀ ਨੇ ਜਿਹੜੇ ਇਹਨਾਂ ਈਮੇਲ ਤੇ SMS 'ਚ ਲਿਖੇ ਗਏ ਨੇ।
2: ਵਾਲੇਕੁਮ ਸਲਾਮ ਸਹਿਮਾ ਜੀ, ਮੈਂ ਵੀ ਆਪਣੇ ਸਾਰੇ ਸੁਣਨ ਵਾਲਿਆਂ ਦੀ ਖਿਦਮਤ ਵਿੱਚ ਬਹੁਤ ਸਾਰੀਆਂ ਦੁਆਵਾਂ ਤੇ ਸਲਾਮ ਅਰਜ਼ ਕਰਨਾ ਵਾਂ ਤੇ ਦੁਆ ਹੈ ਕਿ ਰੱਬ ਸਾਰਿਆਂ ਨੂੰ ਸਿਹਤਮੰਦ ਰੱਖੇ।
1: ਆਮੀਨ ਸੁਮਾ ਆਮੀਨ। ਸੁਲੇਮਾਨ ਸਾਹਿਬ, ਪਰਹੇਜ਼ ਜਿਹੜਾ ਹੈ ਨਾ, ਇਹ ਬਹੁਤ ਹੀ ਮੁਸ਼ਕਿਲ ਤੇ ਔਖੀ ਚੀਜ਼ ਹੁੰਦੀ ਹੈ। ਤੁਸੀਂ ਇਹੋ ਜਿਹੀਆਂ ਦਵਾਈਆਂ ਬਣਾਇਆ ਕਰੋ ਜਿਹਦੇ ਨਾਲ ਪਰਹੇਜ਼ ਨਾ ਕਰਨਾ ਪਵੇ।
2: ਵਾਹ ਜੀ ਵਾਹ, ਇਹ ਹਕਮਤ ਨਾ ਹੋਈ, ਮਜ਼ਾਕ ਹੀ ਹੋ ਗਿਆ। ਸਹਿਮਾ ਜੀ, ਖੁਦਾ ਨਾ ਖਾਸਤਾ, ਖੁਦਾ ਨਾ ਖਾਸਤਾ, ਜੇ ਤੁਸੀਂ ਹਕੀਮ ਬਣ ਗਏ ਨਾ, ਫਿਰ ਇਹੋ ਜਿਹੀ ਦਵਾਈ ਬਣੇਗੀ ਉਸ ਤੋਂ ਪਹਿਲਾਂ ਨਹੀਂ ਬਣ ਸਕਦੀ।
1: ਇਸ ਲਈ ਤਾਂ ਮੈਂ ਹਕੀਮ ਨਹੀਂ ਬਣਦੀ ਕਿ ਮੈਨੂੰ ਸਾਰਾ ਨਿਜ਼ਾਮ ਹੀ ਬਦਲਣਾ ਪਵੇਗਾ। ਸੁਲੇਮਾਨ ਸਾਹਿਬ, ਮੈਂ ਤਾਂ ਬੋਲਦੀ ਰਹਾਂਗੀ, ਕਿਧਰੇ ਸੁਣਨ ਵਾਲੇ ਨਾਰਾਜ਼ ਨਾ ਹੋ ਜਾਣ। ਇਸ ਲਈ ਪ੍ਰੋਗਰਾਮ ਦੀ ਪਹਿਲੀ ਈਮੇਲ ਪੜਾਂਗੀ। ਸੁਲੇਮਾਨ ਸਾਹਿਬ, ਈਮੇਲ ਅਹਿਸਾਨ ਇਲਾਹੀ ਹੋਰਾਂ ਲਿਖੀ ਹੈ
2: ਜੀ।
1: ਇਹ ਲਿਖਦੇ ਨੇ ਕਿ ਮੈਨੂੰ 2 ਮਹੀਨੇ ਪਹਿਲੇ ਜਿਸਮ ਵਿੱਚ ਗਰਮੀ ਜਿਹੀ ਹੋ ਗਈ ਸੀ
2: ਜੀ ਜੀ।
1: ਮੂੰਹ ਸੁੱਕਦਾ ਸੀ ਤੇ ਹਰ ਵੇਲੇ ਪਿਆਸ ਤੇ ਜਿਸਮ ਤੇ ਸੂਈਆਂ ਜਿਹੀਆਂ ਚੁਭਦੀਆਂ ਸਨ
2: ਜੀ।
1: ਮੈਂ ਇੱਕ ਹਕੀਮ ਕੋਲੋਂ ਦਵਾਈ ਲਿੱਤੀ ਜਿਹਦੀ ਤਾਸੀਰ ਬਹੁਤ ਹੀ ਠੰਡੀ ਸੀ। ਉਸ ਦਵਾਈ ਤੋਂ ਬਾਅਦ ਮੈਨੂੰ ਬਹੁਤ ਹੀ ਅਸਾਬੀ ਕਮਜ਼ੋਰੀ ਹੋ ਗਈ ਤੇ ਹੁਣ ਹਾਲ ਬੁਰਾ ਹੋ ਗਿਆ।
2: ਅੱਛਾ,
1: ਮਸ਼ਵਰਾ ਦਿਓ।
2: ਅਹਿਸਾਨ ਭਾਈ, ਇਸ ਲਈ ਤੇ ਸਿਆਣੇ ਕਹਿੰਦੇ ਨੇ ਕਿ ਇਲਾਜ ਤੋਂ ਪਹਿਲਾਂ ਇਸ ਗੱਲ ਦੀ ਤਸੱਲੀ ਕਰ ਲੈਣੀ ਚਾਹੀਦੀ ਹੈ ਕਿ ਤੁਹਾਡਾ ਮੁਆਲਜ ਇਲਾਜ ਵਿੱਚ ਕਿੰਨੀ ਮੁਹਾਰਤ ਰੱਖਦਾ ਹੈ। ਬਹਰਹਾਲ ਜੋ ਕੁਛ ਹੋ ਗਿਆ ਹੈ ਉਹਨੂੰ ਭੁੱਲ ਜਾਓ ਅਤੇ ਅੱਗੇ ਤੋਂ ਅਹਿਤਿਆਤ ਕਰੋ ਮੇਰੇ ਭਾਈ। ਹੁਣ ਤੁਸੀਂ ਇਲਾਜ ਵਿੱਚ ਬਿਲਕੁਲ ਦੇਰ ਨਾ ਕਰੋ ਅਤੇ ਜਿੰਨੀ ਛੇਤੀ ਹੋਵੇ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਪਤਾ ਚੱਲੇ ਕਿ ਜਿਹੜੀ ਦਵਾਈ ਤੁਸੀਂ ਖਾਧੀ ਸੀ ਉਹਦੇ ਨਾਲ ਤੁਹਾਡੇ ਜਿਸਮ ਵਿੱਚ ਕਿੰਨਾ ਨੁਕਸਾਨ ਹੋਇਆ ਹੈ
1: ਅਤੇ
2: ਹੁਣ ਤੁਹਾਨੂੰ ਕਿਹੜੀ ਦਵਾਈ ਦੇਣੀ ਚਾਹੀਦੀ ਹੈ। ਮੇਰੇ ਭਾਈ, ਤੁਸੀਂ ਪਰੇਸ਼ਾਨ ਨਾ ਹੋ, ਇਹੋ ਜਿਹੇ ਕੇਸਿਸ ਮੇਰੇ ਕੋਲ ਆਉਂਦੇ ਹੀ ਰਹਿੰਦੇ ਨੇ
1: ਬਿਲਕੁਲ,
2: ਪਰ ਜਦੋਂ ਇਲਾਜ ਹੁੰਦਾ ਹੈ ਸੋਹਣਾ ਰੱਬ ਉਹਨਾਂ ਨੂੰ ਸਿਹਤਯਾਬ ਕਰ ਦਿੰਦਾ ਹੈ। ਇਨਸ਼ਾਅੱਲਾ ਇਲਾਜ ਤੋਂ ਬਾਅਦ ਤੁਹਾਡੀ ਅਸਾਬੀ ਕਮਜ਼ੋਰੀ ਬਿਲਕੁਲ ਦੂਰ ਹੋ ਜਾਵੇਗੀ ਕਿਉਂਕਿ ਇਹਦਾ ਕਾਮਯਾਬ ਮੁਕੰਮਲ ਔਰ ਮੁਅੱਤਲ ਇਲਾਜ ਸਾਡੀ ਟੀਮ ਵਿੱਚ ਮੌਜੂਦ ਹੈ
1: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਅਹਿਸਾਨ ਭਾਈ ਗਲਤ ਦਵਾਈ ਦੇ ਡੰਗੇ ਹੋਏ ਨੇ
2: ਜੀ।
1: ਸੁਲੇਮਾਨ ਸਾਹਿਬ, ਗਲਤ ਦਵਾਈ ਤੇ ਵਾਕਈ ਬਹੁਤ ਖਤਰਨਾਕ ਹੁੰਦੀ ਹੈ
2: ਜਿਸ ਸਮੇਂ ਤੇ ਬਹੁਤ ਹੀ ਜ਼ਿੰਮੇਵਾਰੀ ਦਾ ਕੰਮ ਹੈ ਕਿ ਇੱਕ ਤੁਸੀਂ ਹੋ ਕੇ ਮੈਨੂੰ ਪੁੱਠੀਆਂ ਸਿੱਧੀਆਂ ਦਵਾਈਆਂ ਬਣਾਉਣ ਦਾ ਮਸ਼ਵਰਾ ਦਿੰਦੇ ਹੋ, ਯਾਨੀ ਇਹੋ ਜਿਹੀ ਦਵਾਈ ਜਿਹਦੇ ਨਾਲ ਪਰਹੇਜ਼ ਨਾ ਕਰਨਾ ਪਵੇ।
1: ਸੁਲੇਮਾਨ ਸਾਹਿਬ, ਮੈਂ ਤੇ ਮਖੌਲ ਕਰ ਰਹੀ ਸਾਂ, ਵੈਸੇ ਇਹੋ ਜਿਹੀ ਦਵਾਈ ਜ਼ਰੂਰ ਬਣਾਵਾਂਗੀ।
2: ਅੱਛਾ
1: ਸੁਲੇਮਾਨ ਸਾਹਿਬ, ਈਮੇਲ ਤੇ ਅਬਦੁਲ ਗਫੂਰ ਅਨਸਾਰੀ ਹੋਰਾਂ ਲਿਖੀ ਹੈ, ਇਹਨਾਂ ਨੂੰ ਬਹੁਤ ਸਾਰੇ ਮਸਲੇ ਨੇ ਜਿਨ੍ਹਾਂ ਵਿੱਚ ਸ਼ੂਗਰ, ਬਲੱਡ ਪ੍ਰੈਸ਼ਰ, ਖਾਰਿਸ਼ ਤੇ ਜੋੜਾਂ ਦਾ ਦਰਦ ਸ਼ਾਮਿਲ ਹੈ
2: ਜੀ।
1: ਇਹ ਲਿਖਦੇ ਨੇ ਕਿ ਮੈਂ ਬਹੁਤ ਹੀ ਇਲਾਜ ਕਰਵਾਇਆ, ਬੜੇ ਪੈਸੇ ਬਰਬਾਦ ਕੀਤੇ, ਬੜੇ ਬੜੇ ਕੋਰਸ ਤੇ ਦਵਾਈਆਂ ਖਾਧੀਆਂ, ਪਰ ਆਰਾਮ ਨਹੀਂ ਆਉਂਦਾ। ਹੁਣ ਤੁਹਾਨੂੰ ਬੜੀ ਉਮੀਦ ਨਾਲ ਈਮੇਲ ਲਿਖੀਏ ਕਿ ਮੇਰੀ ਬਿਮਾਰੀਆਂ ਦਾ ਇਲਾਜ ਤੁਸੀਂ ਕਰ ਦਿਓਗੇ, ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
2: ਵੇਖਿਆ ਸਹਿਮਾ ਜੀ, ਇਲਾਜ ਕਰਨਾ ਕਿੱਡਾ ਔਖਾ ਕੰਮ ਹੈ।
1: ਬਿਲਕੁਲ,
2: ਜੇ ਮੁਆਲਜ ਅਸੂਲੇ ਇਲਾਜ ਤੇ ਅਮਲ ਨਾ ਕਰੇ ਤੇ ਮਰੀਜ਼ ਦਾ ਪੈਸਾ ਵੀ ਬਰਬਾਦ ਹੋ ਜਾਂਦਾ ਹੈ ਤੇ ਤਾਕਤ ਵੀ।
1: ਬਿਲਕੁਲ, ਇਹ ਤੁਸੀਂ ਬਿਲਕੁਲ ਸਹੀ ਗੱਲ ਕੀਤੀ ਹੈ ਤੇ ਬਿਮਾਰੀ ਵੀ ਵਿਗੜ ਜਾਂਦੀ ਹੈ ਜਿਹੜੀ ਸਭ ਤੋਂ ਖਤਰਨਾਕ ਗੱਲ ਹੈ
2: ਜੀ। ਬਿਲਕੁਲ ਗਫੂਰ ਭਾਈ, ਜਦੋਂ ਮਰੀਜ਼ ਨੂੰ ਇੱਕ ਤੋਂ ਜ਼ਿਆਦਾ ਬਿਮਾਰੀਆਂ ਹੋ ਜਾਣ ਤੇ ਸਭ ਤੋਂ ਪਹਿਲਾਂ ਉਸ ਬਿਮਾਰੀ ਨੂੰ ਰੋਕਣਾ ਪੈਂਦਾ ਹੈ ਜਿਹਦੀ ਵਜ੍ਹਾ ਨਾਲ ਦੂਜੀਆਂ ਬਿਮਾਰੀਆਂ ਹੋਈਆਂ ਨੇ। ਮੇਰੇ ਭਾਈ, ਤੁਸੀਂ ਜਿਹੜੀ ਵੀ ਦਵਾਈ ਲਿੱਤੀ ਉਹ ਵਕਤੀ ਆਰਾਮ ਲਈ ਸੀ, ਇਸ ਲਈ ਤੁਹਾਡੀ ਅਸਲ ਬਿਮਾਰੀ ਆਪਣੀ ਜਗ੍ਹਾ ਮੌਜੂਦ ਹੈ। ਬਹਰਹਾਲ ਇਹਨਾਂ ਹਾਲਾਤ ਵਿੱਚ ਮੈਂ ਤੁਹਾਨੂੰ ਇਹ ਹੀ ਮਸ਼ਵਰਾ ਦਿਆਂਗਾ ਕਿ ਤੁਸੀਂ ਫੌਰਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਡੀ ਹਾਲਤ ਆਪ ਵੇਖ ਕੇ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ। ਰੱਬ ਆਪਣਾ ਕਰਮ ਕਰੇਗਾ
1: ਇਨਸ਼ਾਅੱਲਾ ਤਾਲਾ। ਜੀ ਗਫੂਰ ਭਾਈ, ਤੁਸੀਂ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣਿਆ, ਤੁਸੀਂ ਸਾਰੀ ਗੱਲ ਸਮਝ ਗਏ ਹੋਗੇ, ਹੁਣ ਤੁਸੀਂ ਇਸ ਮਸ਼ਵਰੇ 'ਤੇ ਜ਼ਰੂਰ ਅਮਲ ਕਰਨਾ। ਸੁਲੇਮਾਨ ਸਾਹਿਬ, ਤੁਹਾਡੀ ਦਵਾਈਆਂ ਵਿੱਚ ਮੁਰੱਬੇ ਬੜੇ ਮਜ਼ੇਦਾਰ ਹੁੰਦੇ ਨੇ। ਸੁਲੇਮਾਨ ਸਾਹਿਬ, ਮੈਂ ਮੁਰੱਬਾ ਖਾ ਲਿਆ ਕਰਾਂ।
2: ਸਹਿਮਾ ਜੀ, ਤੁਸੀਂ ਦਵਾਈ ਵੀ ਉਹ ਚੁਣਦੇ ਹੋ ਜਿਹਦੇ ਵਿੱਚ ਸਵਾਦ ਹੋਵੇ। ਸਹਿਮਾ ਜੀ, ਯਾਦ ਰੱਖੋ ਕਿ ਜ਼ਰੂਰਤ ਦੇ ਬਗੈਰ ਕੋਈ ਵੀ ਦਵਾਈ ਨਹੀਂ ਲਿੱਤੀ ਜਾ ਸਕਦੀ, ਭਾਵੇਂ ਉਹ ਕਿੰਨੀ ਵੀ ਸਵਾਦੀ ਕਿਉਂ ਨਾ ਹੋਵੇ।
1: ਅੱਛਾ ਸੁਲੇਮਾਨ ਸਾਹਿਬ, ਤੁਸੀਂ ਕੋਈ ਸਵਾਦੀ ਸ਼ੈ ਨਾ ਖਾਣ ਦੇਣਾ ਮੈਨੂੰ। ਸੁਲੇਮਾਨ ਸਾਹਿਬ, ਇਹ ਈਮੇਲ ਨਹੀਂ ਕੁਰੈਸ਼ੀ ਹੋਰਾਂ ਲਿਖੀ ਹੈ
2: ਜੀ ਜੀ।
1: ਇਹ ਕਹਿੰਦੇ ਨੇ ਕਿ ਮੈਨੂੰ ਕੁਝ ਦਿਨਾਂ ਤੋਂ ਜਿਸਮ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ, ਥੋੜਾ ਜਿਹਾ ਕੰਮ ਕਾਜ ਕਰਾਂ ਤੇ ਸਾਹ ਫੁੱਲ ਜਾਂਦੀ ਹੈ, ਭੁੱਖ ਵੀ ਘੱਟ ਲੱਗਦੀ ਹੈ ਤੇ ਪਿਆਸ ਬਹੁਤ ਲੱਗਦੀ ਹੈ ਤੇ ਢਿੱਡ ਵਿੱਚ ਸੱਜੇ ਪਾਸੇ ਦਰਦ ਵੀ ਰਹਿੰਦਾ ਹੈ। ਮੈਂ ਆਪਣੀ ਖੁਰਾਕ ਵੀ ਵਧਾਈ ਹੈ ਪਰ ਆਰਾਮ ਨਹੀਂ ਹੋਇਆ, ਮਿਹਰਬਾਨੀ ਕਰਕੇ ਦਵਾਈ ਪਾਰਸਲ ਕਰ ਦਿਓ।
2: ਨਹੀਂ ਭਾਈ, ਤੁਸੀਂ ਜਿਹੜੀਆਂ ਅਲਾਮਤਾਂ ਲਿਖੀਆਂ ਨੇ ਉਹਨਾਂ ਦੇ ਮੁਤਾਬਿਕ ਮੈਂ ਇਸ ਨਤੀਜੇ ਤੇ ਪਹੁੰਚਿਆ ਵਾਂ ਕਿ ਤੁਹਾਡਾ ਜਿਗਰ ਠੀਕ ਕੰਮ ਨਹੀਂ ਕਰ ਰਿਹਾ, ਬਲਕਿ ਜਿਗਰ ਵੱਧ ਗਿਆ ਹੈ, ਜਿਹਨੂੰ ਤਿੱਬੀ ਜ਼ਬਾਨ ਵਿੱਚ ਅਜ਼ਮੁਲ ਕਬਦ ਕਹਿੰਦੇ ਨੇ। ਮੇਰੇ ਭਾਈ, ਤੁਸੀਂ ਚਿਕਨਾਈ ਵਾਲੀਆਂ ਚੀਜ਼ਾਂ ਬਿਲਕੁਲ ਛੱਡਦੇ ਹੋ ਅਤੇ ਟਿੰਡੇ, ਤੋਰੀ, ਕੱਦੂ, ਕੀਆ, ਖੀਰੇ, ਮੇਥੀ ਅਤੇ ਪੀਲਕ ਵਾਲਾ ਸਾਗ ਜ਼ਰੂਰ ਖਾਓ ਅਤੇ ਸਭ ਤੋਂ ਜ਼ਰੂਰੀ ਮਸ਼ਵਰਾ ਇਹ ਵੇ ਕਿ ਸੁਬਹ ਅਤੇ ਸ਼ਾਮ 1-1.5 ਮੀਲ ਪੈਦਲ ਜ਼ਰੂਰ ਚੱਲਿਆ ਕਰੋ।
1: ਬਿਲਕੁਲ
2: ਮੇਰੇ ਭਾਈ, ਮੈਂ ਦਵਾਈ ਵੀ ਪਾਰਸਲ ਕਰਾ ਦਿਆਂਗਾ, ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਓਗੇ।
1: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਅੱਧੀ ਛੁੱਟੀ ਦਾ ਵੇਲਾ ਹੋ ਗਿਆ
2: ਜੀ,
1: ਮੈਂ ਜ਼ਰਾ ਭੈਣ ਭਰਾਵਾਂ ਨੂੰ ਪਤਾ ਨਾ ਲਿਖਵਾ ਦਵਾਂ ਤੇ ਨਾਲੇ ਫੋਨ ਨੰਬਰਸ।
2: ਜ਼ਰੂਰ ਜੀ।
1: ਮੋਹਤਰਮ ਭੈਣ ਭਰਾਓ ਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ, ਮੁਕੰਮਲ ਇਲਾਜ ਤੇ ਈਮੇਲ ਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰੋ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 04237727160, ਯਾਨੀ 0423772710, ਮੋਬਾਈਲ ਨੰਬਰ ਏ 0300414-2608, ਯਾਨੀ 0300414-2608। ਅਤੇ ਸਾਡਾ ਈਮੇਲ ਐਡਰੈੱਸ ਏ suleiman.dawakhana@gmail.com। ਸੁਲੇਮਾਨ ਸਾਹਿਬ, ਮੈਨੂੰ ਸਕੂਲ ਵਿੱਚ ਅੱਧੀ ਛੁੱਟੀ ਦਾ ਬੜਾ ਮਜ਼ਾ ਆਉਂਦਾ ਸੀ, ਪਿੱਠੀਆਂ ਵਾਲੇ ਲੱਡੂ ਤੇ ਚੂਰਨ ਜ਼ਰੂਰ ਖਾਣੇ ਸਾਂ, ਪਰ ਇਸ ਅੱਧੀ ਛੁੱਟੀ ਵਿੱਚ ਤੇ ਕੁਝ ਵੀ ਖਾਣ ਨੂੰ ਨਹੀਂ ਲੱਭਦਾ।
2: ਸਹਿਮਾ ਜੀ, ਤੁਸੀਂ ਅੱਜ ਛੁੱਟੀ ਤੋਂ ਪਹਿਲੇ ਜੇ ਸਾਰਾ ਕੁਝ ਖਾ ਲੈਂਦੇ ਹੋ, ਇਸ ਵਾਸਤੇ ਅੱਧੀ ਛੁੱਟੀ ਤੋਂ ਬਾਅਦ ਤੁਹਾਨੂੰ ਕੁਝ ਨਹੀਂ ਮਿਲਦਾ। ਵੈਸੇ ਵੀ ਇਹ ਅੱਧੀ ਛੁੱਟੀ ਪਤਾ ਲਖਾਉਣ ਵਾਸਤੇ ਹੁੰਦੀ ਹੈ, ਖਾਣ ਵਾਸਤੇ ਨਹੀਂ।
1: ਸੁਲੇਮਾਨ ਸਾਹਿਬ, ਤੁਸੀਂ ਬਸ ਚਲੋ ਖੈਰ ਸਬਰ ਕਰ ਲੈਂਦੇ ਹਾਂ। ਸੁਲੇਮਾਨ ਸਾਹਿਬ,
0: SMS
1: ਹਾਜ਼ਰ ਹੈ ਜਿਹੜੀ ਬਾਬਰ ਸਈਦ ਹੋਰਾਂ ਲਿਖੀ ਹੈ
2: ਜੀ।
1: ਇਹ ਕਹਿੰਦੇ ਨੇ ਕਿ ਮੈਨੂੰ 3 ਮਹੀਨੇ ਤੋਂ ਮੇਦੇ ਦੀ ਤਕਲੀਫ ਹੈ, ਭੁੱਖ ਨਹੀਂ ਲੱਗਦੀ, ਜੇ ਬਦੋ ਬਦੀ ਖਾ ਲਵਾਂ ਤੇ ਇੰਝ ਲੱਗਦਾ ਹੈ ਜਿਵੇਂ ਢਿੱਡ ਵਿੱਚ ਭਾਰ ਹੋ ਗਿਆ, ਸੀਨੇ ਵਿੱਚ ਜਲਨ ਤੇ ਗਰਮੀ ਲੱਗਦੀ ਹੈ, ਖੱਟੀਆਂ ਢਕਾਰਾਂ ਆਉਂਦੀਆਂ ਨੇ, ਹੌਲਾ ਹੌਲਾ ਦਰਦ ਵੀ ਰਹਿੰਦਾ ਹੈ
2: ਜੀ।
1: ਕੋਈ ਦਵਾਈ ਕਰ ਦਿਓ, ਮੈਂ ਤੇ ਖਾਣ ਪੀਣ ਤੋਂ ਆਵਾਜ਼ਾਰ ਹੋ ਗਿਆ ਵਾਂ।
2: ਬਾਬਰ ਭਾਈ, ਇਸ ਮੇਦੇ ਦੀ ਹਜ਼ਮ ਦੀ ਖਰਾਬੀ ਨਹੀਂ, ਬਲਕਿ ਤੁਹਾਡੇ ਮੇਦੇ ਵਿੱਚ ਤਜ਼ਾਬੀਅਤ ਬਹੁਤ ਜ਼ਿਆਦਾ ਹੋ ਗਈ ਹੈ, ਤੇ ਰੱਬ ਨਾ ਕਰੇ ਜੇ ਇੰਝ ਹੀ ਹਾਲਤ ਰਹੀ ਤੇ ਮੇਦੇ ਤੇ ਸੋਜ ਆ ਜਾਵੇਗੀ
1: ਬਿਲਕੁਲ,
2: ਤੇ ਫਿਰ ਬਹੁਤ ਹੀ ਤਕਲੀਫ ਹੋਵੇਗੀ। ਭਾਈ ਜੀ, ਤੁਸੀਂ ਮਿਰਚ ਮਸਾਲੇਦਾਰ ਖਾਣੇ, ਸਮੋਸੇ, ਪਕੌੜੇ, ਹਲੀਮ ਨਾਰੀ ਤੇ ਪੂੜੀਆਂ ਵਗੈਰਾ ਬਿਲਕੁਲ ਛੱਡ ਦਿਓ, ਤੇ ਬਿਲਕੁਲ ਸਾਦੀ ਗਜ਼ਾ ਖਾਓ, ਨਹੀਂ ਤੇ ਬਿਮਾਰੀ ਵਿਗੜ ਜਾਏਗੀ ਤੇ ਫਿਰ ਦੁੱਧ ਤੋਂ ਇਲਾਵਾ ਹਰ ਖਾਣ ਵਾਲੀ ਸ਼ੈ ਬੰਦ ਹੋ ਜਾਵੇਗੀ।
1: ਨਹੀਂ ਨਹੀਂ
2: ਮੇਰੇ ਭਾਈ, ਮੈਂ ਤੁਹਾਨੂੰ ਇੱਕ ਬਹੁਤ ਹੀ ਅਜ਼ਮਾਈ ਹੋਈ ਦਵਾਈ ਪਾਰਸਲ ਕਰਵਾ ਰਿਹਾ, ਤੁਸੀਂ ਨਾਗੇ ਤੋਂ ਬਗੈਰ ਦਵਾਈ ਲੈਣਾ ਤੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਓਗੇ, ਤੁਹਾਡੀ ਤਜ਼ਾਬੀਅਤ ਬਿਲਕੁਲ ਦੂਰ ਹੋ ਜਾਏਗੀ ਤੇ ਮੇਦਾ ਇਨਸ਼ਾਅੱਲਾ ਬਿਲਕੁਲ ਠੀਕ ਕੰਮ ਕਰੇਗਾ
1: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਭਾਈ ਹੋਰੀ ਤੇ ਮੇਦੇ ਦੀ ਖਰਾਬੀ ਨਾਲ ਖਾਣ ਪੀਣ ਤੋਂ ਬਾਜ਼ਾਰ ਨੇ ਤੇ ਤੁਸੀਂ ਮੈਨੂੰ ਠੀਕ ਹੋਣ ਦੇ ਬਾਵਜੂਦ ਖਾਣ ਪੀਣ ਨਹੀਂ ਦਿੰਦੇ।
2: ਸਹਿਮਾ ਜੀ, ਸ਼ੁਕਰ ਕਰੋ ਕਿ ਤੁਸੀਂ ਇੱਕ ਹਕੀਮ ਦੀ ਸੋਬਤ ਵਿੱਚ ਰਹਿੰਦੇ ਹੋ, ਨਹੀਂ ਤੇ ਤੁਸੀਂ ਰੋਜ਼ ਦਿਹਾੜੀ ਬਿਮਾਰੀ ਰਹਿਣਾ ਸੀ, ਕਿਉਂਕਿ ਤੁਸੀਂ ਖਾਣ ਪੀਣ ਵਿੱਚ ਜ਼ਰਾ ਇਹਤਿਆਤ ਨਹੀਂ ਕਰਦੇ।
1: ਸੁਲੇਮਾਨ ਸਾਹਿਬ, ਬੜੀ ਮਿਹਰਬਾਨੀ ਗਾਈਡ ਕਰਨ ਦਾ, ਬਹੁਤ ਬਹੁਤ ਸ਼ੁਕਰੀਆ। ਸੁਲੇਮਾਨ ਸਾਹਿਬ, ਈਮੇਲ ਆਮਿਰ ਤਸਲੀਮ ਹੋਰਾਂ ਲਿਖੀ ਹੈ
2: ਜੀ।
1: ਸੁਲੇਮਾਨ ਸਾਹਿਬ, ਇਹਨਾਂ ਨੂੰ ਜੋੜਾਂ ਦਾ ਦਰਦ ਹੈ, ਕਹਿੰਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੈਨੂੰ ਗੋਡਿਆਂ ਤੇ ਹੱਥ ਦੀਆਂ ਉਂਗਲਾਂ ਵਿੱਚ ਬਹੁਤ ਹੀ ਪੀੜ ਹੁੰਦੀ ਹੈ। ਮੈਂ ਆਪਣਾ ਯੂਰਿਕ ਐਸਿਡ ਵੀ ਚੈੱਕ ਕਰਵਾਇਆ ਜਿਹਦੀ ਰਿਪੋਰਟ ਤੁਹਾਨੂੰ ਕਰ ਰਿਹਾ ਵਾਂ, ਅੰਗਰੇਜ਼ੀ ਦਵਾਈਆਂ ਵੀ ਇਸਤੇਮਾਲ ਕੀਤੀਆਂ ਨੇ ਜਿਹਦੇ ਨਾਲ ਮੇਦਾ ਖਰਾਬ ਹੋ ਗਿਆ, ਹੁਣ ਫੈਸਲਾ ਕੀਤਾ ਹੈ ਕਿ ਤੁਹਾਡੇ ਕੋਲੋਂ ਦੇਸੀ ਇਲਾਜ ਵੀ ਕਰਵਾ ਕੇ ਦੇਖਾਂ, ਮਿਹਰਬਾਨੀ ਕਰਕੇ ਕੋਈ ਦਵਾਈ ਪਾਰਸਲ ਕਰ ਦਿਓ।
2: ਮੈਂ ਇਹਨਾਂ ਦੀ ਰਿਪੋਰਟ ਵੀ ਦੇਖੀ ਹੈ ਸਹਿਮਾ ਜੀ, ਅਤੇ ਇਹਨਾਂ ਦਾ ਯੂਰਿਕ ਐਸਿਡ ਬਹੁਤ ਜ਼ਿਆਦਾ ਵਧੀਆ ਆਇਆ।
1: ਅੱਛਾ।
2: ਅਤੇ ਇਹ ਵੇ ਗਲਤ ਖੁਰਾਕ ਦਾ ਨਤੀਜਾ, ਇਹ ਭਾਈ ਹੋਰੀ ਵੀ ਤੁਹਾਡੇ ਵਾਂਗੂ ਗੋਸ਼ਤ ਜ਼ਿਆਦਾ ਖਾਂਦੇ ਹੋਣਗੇ, ਤਦੇ ਇਹਨਾਂ ਦਾ ਯੂਰਿਕ ਐਸਿਡ ਵੱਧ ਗਿਆ ਹੈ।
1: ਹਾਏ ਅੱਲਾ, ਮੈਂ ਨਾ ਡਰਾਓ।
2: ਭਾਈ ਜੀ, ਤੁਸੀਂ ਗੋਸ਼ਤ ਅਤੇ ਦੂਜੀਆਂ ਕਰਾਰੀਆਂ ਚੀਜ਼ਾਂ ਬਿਲਕੁਲ ਛੱਡ ਦਿਓ ਅਤੇ ਪਾਬੰਦੀ ਨਾਲ ਦਵਾਈ ਲਵੋ, ਤਾਂ ਕਿ ਤੁਹਾਡਾ ਯੂਰਿਕ ਐਸਿਡ ਜਿਹੜਾ ਨਾ ਜਿਹੜਾ ਵੱਧ ਗਿਆ ਉਹ ਖਾਰਜ ਹੋ ਜਾਵੇ। ਅਮਰ ਭਾਈ, ਮੈਂ ਕਈ ਵਾਰੀ ਪਹਿਲਾਂ ਵੀ ਦੱਸ ਚੁੱਕਿਆ ਵਾਂ ਕਿ ਦਰਦ ਨੂੰ ਰੋਕਣ ਵਾਲੀਆਂ ਦਵਾਈਆਂ ਨਾਲ ਮੇਦੇ ਦਾ ਅਲਸਰ ਵੀ ਹੋ ਸਕਦਾ ਹੈ, ਇਸ ਲਈ ਇਹੋ ਜਿਹੀ ਦਵਾਈਆਂ ਬਹੁਤ ਅਰਸੇ ਇਸਤੇਮਾਲ ਨਹੀਂ ਕਰਨੀਆਂ ਚਾਹੀਦੀਆਂ।
1: ਬਿਲਕੁਲ
2: ਮੇਰੇ ਭਾਈ, ਮੈਂ ਤੁਹਾਨੂੰ ਆਪਣੀ ਇੱਕ ਬਹੁਤ ਹੀ ਅਜ਼ਮੂਦਾ ਦਵਾਈ ਪਾਰਸਲ ਕਰਾ ਦਿਆਂਗਾ, ਤੁਸੀਂ ਇਹ ਦਵਾਈ ਇਸਤੇਮਾਲ ਕਰੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਜੋੜਾਂ ਦਾ ਦਰਦ ਬਿਲਕੁਲ ਠੀਕ ਹੋ ਜਾਵੇਗਾ।
1: ਬਿਲਕੁਲ ਜੀ ਬਿਲਕੁਲ, ਸੁਲੇਮਾਨ ਸਾਹਿਬ ਦੇ ਹੱਥ 'ਚ ਜਾਦੂ ਹੀ ਬੜਾ। ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਬੁਢਾਪੇ ਵਿੱਚ ਗੋਡੇ ਗਿੱਟੇ ਰਹਿ ਜਾਂਦੇ ਨੇ
2: ਜੀ,
1: ਪਰ ਹੁਣ ਤੇ ਜਵਾਨੀ ਵਿੱਚ ਹੀ ਇਹ ਬਿਮਾਰੀਆਂ ਹੋ ਰਹੀਆਂ ਨੇ, ਰੱਬ ਖੈਰ ਹੀ ਕਰੇ। ਸੁਲੇਮਾਨ ਸਾਹਿਬ, ਈਮੇਲ ਮਹਿਮੂਦ ਅਕਬਰ ਹੋਰਾਂ ਲਿਖੀ ਹੈ
2: ਜੀ।
1: ਸੁਲੇਮਾਨ ਸਾਹਿਬ, ਇਹਨਾਂ ਨੇ ਆਪਣੀ ਵਾਈਫ ਦਾ ਮਸਲਾ ਲਿਖਿਆ, ਕਹਿੰਦੇ ਨੇ ਕਿ ਰੱਬ ਦੀ ਮਿਹਰਬਾਨੀ ਨਾਲ ਕਿਸੇ ਸ਼ੈਅ ਦੀ ਕਮੀ ਨਹੀਂ, ਚੰਗੀ ਖੁਰਾਕ ਹੈ, ਹਰ ਤਰ੍ਹਾਂ ਦਾ ਸਕੂਨ ਹੈ, ਪਰ ਮੇਰੀ ਵਾਈਫ ਦੀ ਸਿਹਤ ਡਿੱਗਦੀ ਜਾ ਰਹੀ ਹੈ, ਹਰ ਵੇਲੇ ਗੁੰਮਸੁੰਮ ਰਹਿੰਦੀ ਹੈ, ਕਮਰ ਤੇ ਲੱਤਾਂ ਵਿੱਚ ਦਰਦ ਰਹਿੰਦਾ ਹੈ ਤੇ ਭੁੱਖ ਵੀ ਨਹੀਂ ਲੱਗਦੀ। ਮੈਂ ਡਾਕਟਰੀ ਇਲਾਜ ਵੀ ਕਰਵਾਇਆ ਸੀ ਪਰ ਕੋਈ ਫਾਇਦਾ ਨਹੀਂ ਹੋਇਆ, ਮਸ਼ਵਰਾ ਦਿਓ।
2: ਮਹਿਮੂਦ ਭਾਈ, ਸੋਹਣਾ ਰੱਬ ਆਪਣਾ ਕਰਮ ਰੱਖੇ, ਇਹ ਬਿਮਾਰੀ ਤੇ ਦੁੱਖ ਇਹ ਗਰੀਬ ਅਮੀਰ ਨੂੰ ਨਹੀਂ ਵੇਖਦੇ,
1: ਬਿਲਕੁਲ,
2: ਇਹਨਾਂ ਨੂੰ ਜਦੋਂ ਆਉਣਾ ਹੁੰਦਾ ਹੈ ਉਦੋਂ ਆ ਕੇ ਹੀ ਰਹਿੰਦੇ ਨੇ, ਅਤੇ ਇਹਨਾਂ ਨੂੰ ਕੋਈ ਰੋਕ ਨਹੀਂ ਸਕਦਾ, ਸੋ ਇਹਦੇ ਕਿ ਅਸੀਂ ਇਹਦਾ ਇਲਾਜ ਕਰਾਈਏ ਅਤੇ ਸੋਹਣੇ ਰੱਬ ਤੋਂ ਸਿਹਤਮੰਦੀ ਦੀ ਦੁਆ ਕਰੀਏ।
1: ਹਾਂ, ਇਹ ਸਭ ਤੋਂ ਜ਼ਰੂਰੀ ਹੈ।
2: ਮੇਰੇ ਭਾਈ, ਮੈਨੂੰ ਲੱਗਦਾ ਹੈ ਕਿ ਤੁਹਾਡੀ ਵਾਈਫ ਨੂੰ ਕੋਈ ਨਫਸਿਆਤੀ ਮਸਲਾ ਹੋ ਗਿਆ ਹੈ, ਇਹਦੇ ਇਲਾਵਾ ਇਨਫੈਕਸ਼ਨ ਦੀ ਸ਼ਿਕਾਇਤ ਵੀ ਹੈ। ਮੇਰੇ ਭਾਈ, ਤੁਸੀਂ ਆਪਣੀ ਵਾਈਫ ਨੂੰ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਕਰਾਓ ਅਤੇ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਪਤਾ ਚੱਲ ਸਕੇ ਕਿ ਤੁਹਾਡੇ ਵਾਈਫ ਨੂੰ ਕਿਸ ਵਜ੍ਹਾ ਨਾਲ ਨਫਸਿਆਤੀ ਮਸਲਾ ਹੈ, ਫਿਰ ਹੀ ਮੈਂ ਕੋਈ ਦਵਾਈ ਤੁਹਾਨੂੰ ਦੇ ਸਕਾਂਗਾ। ਤੁਸੀਂ ਬੇਫਿਕਰ ਰਹੋ, ਸੋਹਣੇ ਰੱਬ ਦੀ ਮਿਹਰਬਾਨੀ ਨਾਲ 2-3 ਹਫ਼ਤੇ ਦੇ ਵਿੱਚ ਹੀ ਤੁਹਾਡੀ ਵਾਈਫ ਨੂੰ ਇਨਸ਼ਾਅੱਲਾ ਪੂਰੀ ਤਰ੍ਹਾਂ ਆਰਾਮ ਆ ਜਾਏਗਾ,
1: ਇਨਸ਼ਾਅੱਲਾ ਤਾਲਾ। ਚਲੋ ਮਾਨ ਸਾਹਿਬ, ਮੇਰੇ ਜ਼ਿਹਨ ਵਿੱਚ ਬੜੇ ਬੜੇ ਅਤੇ ਅਜੀਬ ਅਜੀਬ ਖਿਆਲ ਆਉਂਦੇ ਰਹਿੰਦੇ ਨੇ, ਇਹ ਵੀ ਕੋਈ ਨਫਸਿਆਤੀ ਮਸਲਾ ਹੈ?
2: ਸਹਿਮਾ ਜੀ, ਹਰ ਗੱਲ ਨਹੀਂ ਪੁੱਛੀਦੀ, ਕਿਉਂਕਿ ਬਾਸ ਜਵਾਬ ਕੁੜਵੇ ਵੀ ਹੁੰਦੇ ਨੇ।
1: ਓਹੋ, ਸੁਲੇਮਾਨ ਸਾਹਿਬ, ਇਹਦਾ ਮਤਲਬ ਇਹ ਵੇ ਕਿ ਤੁਸੀਂ ਮੈਨੂੰ ਨਫਸਿਆਤੀ ਕੇਸ ਸਮਝਦੇ ਹੋ।
2: ਨਹੀਂ ਜੀ, ਨਹੀਂ, ਐਸੀ ਕੋਈ ਗੱਲ ਨਹੀਂ ਸਹਿਮਾ ਜੀ।
1: ਅੱਛਾ, ਕੋਈ ਗੱਲ ਨਹੀਂ। ਸੁਲੇਮਾਨ ਸਾਹਿਬ, ਅਗਲੀ ਈਮੇਲ ਸਾਡੇ ਇੱਕ ਭਰਾ ਆਰਿਫ ਸਲੀਮ ਹੋਰਾਂ ਲਿਖੀ ਹੈ
2: ਜੀ।
1: ਇਹ ਕਹਿੰਦੇ ਨੇ ਕਿ ਮੇਰੀ ਸ਼ਾਦੀ ਨੂੰ 1 ਸਾਲ ਹੋਇਆ, ਸ਼ਾਦੀ ਤੋਂ ਪਹਿਲਾਂ ਮੈਨੂੰ ਟਾਈਫਾਇਡ ਹੋਇਆ ਸੀ, ਬੁਖਾਰ ਹੋਣ ਤੋਂ ਬਾਅਦ ਮੇਰੀ ਸਿਹਤ ਪਹਿਲੇ ਵਰਗੀ ਨਹੀਂ ਰਹੀ, ਹਾਲਾਂਕਿ ਮੈਂ ਖੁਰਾਕ ਵੀ ਬਹੁਤ ਚੰਗੀ ਲਿੱਤੀ, ਪਰ ਜਿਸਮਾਨੀ ਕਮਜ਼ੋਰੀ ਵੱਧ ਗਈ
2: ਜੀ।
1: ਹੁਣ ਅਸਾਬੀ ਕਮਜ਼ੋਰੀ ਇੰਨੀ ਹੈ ਕਿ ਇਹਦੀ ਵਜ੍ਹਾ ਨਾਲ ਮੇਰਾ ਜ਼ਿਹਨ ਹੀ ਸਕੂਨ ਜਿਹੜਾ ਨਾ ਖਰਾਬ ਹੋ ਗਿਆ। ਕੋਈ ਇਹੋ ਜਿਹੀ ਦਵਾਈ ਪਾਰਸਲ ਕਰ ਦਿਓ ਕਿ ਮੇਰੀ ਤਾਕਤ ਵਾਪਸ ਆ ਜਾਵੇ।
2: ਮੇਰੇ ਭਾਈ, ਤੁਸੀਂ ਫਿਕਰ ਨਾ ਕਰੋ, ਅਸਾਬੀ ਕਮਜ਼ੋਰੀ ਦਾ ਪੱਕਾ ਅਤੇ ਮੁਸਤਕਿਲ ਇਲਾਜ ਇਨਸ਼ਾਅੱਲਾ ਸਾਡੀ ਟੀਮ ਵਿੱਚ ਮੌਜੂਦ ਹੈ। ਮੇਰੇ ਭਾਈ, ਤੁਸੀਂ ਕਿਸੇ ਦਿਨ ਦਵਾਖਾਨੇ 'ਤੇ ਤਸ਼ਰੀਫ ਲਿਆਓ ਤਾਂ ਕਿ ਮੈਂ ਤੁਹਾਡੀ ਜਿਸਮਾਨੀ ਹਾਲਤ ਦੇ ਮੁਤਾਬਕ ਹੀ ਕੋਈ ਦਵਾਈ ਲਿਖ ਸਕਾਂ। ਤੁਸੀਂ ਪਰੇਸ਼ਾਨ ਨਹੀਂ ਹੋਣਾ, ਸੋਹਣੇ ਰੱਬ ਦੀ ਮਿਹਰਬਾਨੀ ਨਾਲ ਅਸਾਬੀ ਕਮਜ਼ੋਰੀ ਬਿਲਕੁਲ ਦੂਰ ਹੋ ਜਾਵੇਗੀ ਅਤੇ ਤੁਸੀਂ ਖੁਸ਼ੀਆਂ ਭਰੀ ਜ਼ਿੰਦਗੀ ਗੁਜ਼ਾਰ ਸਕੋਗੇ।
1: ਸੁਲੇਮਾਨ ਸਾਹਿਬ, ਈਮੇਲ ਅਤੇ SMS ਬਾਕੀ ਅਤੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਸਾਡੇ ਭੈਣ ਭਰਾਵਾਂ ਨੂੰ ਬਹੁਤ ਸੋਹਣੀਆਂ ਗੱਲਾਂ ਦੱਸੀਆਂ, ਬੜੀ ਮਿਹਰਬਾਨੀ।
2: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਪੂਰੀ ਟੀਮ ਦਾ ਔਰ ਸਾਮੀਨ ਦਾ ਬਹੁਤ ਬਹੁਤ ਸ਼ੁਕਰੀਆ। ਟਾਈਮ ਖਤਮ ਹੋ ਰਿਹਾ, ਹੁਣ ਮੈਨੂੰ ਤੁਸੀਂ ਇਜਾਜ਼ਤ ਦੇਵੋ ਅਤੇ ਰੱਬ ਰਾਖਾ
1: ਜੀ। ਰੱਬ ਰਾਖਾ। ਸੋਹਣੇ ਭੈਣ ਭਰਾਓ, ਬਿਮਾਰੀਆਂ ਦੇ ਇਲਾਜ ਬਾਰੇ ਪ੍ਰੋਗਰਾਮ ਪੇਸ਼ ਕੀਤਾ ਗਿਆ ਹਰਬਲ ਐਕਸਪਰਟ ਪ੍ਰੋਫੈਸਰ ਸੁਲੇਮਾਨ ਦੇ ਤਿੱਬੀ ਮਸ਼ਵਰੇ। ਇਸ ਪ੍ਰੋਗਰਾਮ ਵਿੱਚ ਦਵਾਖਾਨਾ ਸੁਲੇਮਾਨ ਦੇ ਚੀਫ ਐਗਜ਼ੀਕਟਿਵ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਤੁਹਾਡੀ ਈਮੇਲ ਤੇ SMS ਦੇ ਜਵਾਬ ਦਿੰਦੇ ਨੇ। ਅਗਰ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਕਿਸੇ ਵੀ ਬਿਮਾਰੀ 'ਚ ਪਰੇਸ਼ਾਨ ਹੈ ਜਾਂ ਡਾਕਟਰਾਂ ਤੇ ਹਕੀਮਾਂ ਕੋਲੋਂ ਇਲਾਜ ਕਰਵਾ ਕੇ ਮਾਯੂਸ ਹੋ ਗਏ ਨੇ ਤੇ ਫੌਰੀ ਕਾਮਯਾਬ ਇਲਾਜ ਵਾਸਤੇ ਜਾਂ ਈਮੇਲ ਤੇ SMS ਪਾਉਣ ਵਾਸਤੇ ਸਾਡਾ ਪਤਾ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716। ਮੋਬਾਈਲ ਨੰਬਰ ਹੈ 0300414-2608 ਯਾਨੀ 0300414-2608 ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਭੈਣ ਭਰਾਓ, ਸਦਾ ਖੁਸ਼ ਰਹੋ ਤੇ ਸਿਹਤਮੰਦ ਰਹੋ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤੱਕ ਰੱਬ ਰੱਖਾ।
3: ਸਰੋੜ ਸੰਗੀਤ, ਸਾਜ਼ੋ ਆਵਾਜ਼, ਆਪਕਾ ਮਨਪਸੰਦ ਰੇਡੀਓ ਚੈਨਲ FM 101।

0: सुनते रहिए FM 101 101 101।
1: तेरह जून पीसी होटल लाहौर आइए और दें अलशफा ट्रस्ट आई अस्पताल का साथ। किसी की ज़िंदगी का अंधेरा हमेशा के लिए मिटाने में अपना हिस्सा डालें। मज़ीद मालूमात, टिकट और टेबल की बुकिंग के लिए अभी हमारी वेबसाइट विज़िट करें www.alshifaeye.org।
2: निकाह खुशियों भरे एक खूबसूरत सफर का आगाज है। इसका बरवक्त इंदराज एक कानूनी तकाजा है जो इस सफर को महफूज बनाता है। निकाह के बाद एक अहम काम अक्सर नज़रअंदाज हो जाता है जो आगे चलकर परेशानी का बाइस भी बन सकता है, लिहाजा इस काम की बरवक्त तकमील यकीनी बनाएं। नादरा रिकॉर्ड में अज़दवाजी हैसियत अपडेट कराएं। नादरा रिकॉर्ड में शादी का इंदराज कानून की नज़र में आपकी अज़दवाजी हैसियत का एतराफ़ है, जो मुस्तकबिल में शनाख्ती कार्ड की तजदीद, पासपोर्ट के इजरा, खानदानी रिकॉर्ड और दीगर सरकारी अमूर में मददगार साबित होता है। यूनियन काउंसिल में निकाह का इंदराज होने के बाद करीबी नादरा दफ्तर तशरीफ लाएं या पाक आईडी मोबाइल ऐप के जरिए अपनी अज़दवाजी हैसियत अपडेट कराएं। नादरा, आपकी शनाख्त, आपकी पहचान।
1: सोचिए, जब दुनिया सुनाई तो दे मगर दिखाई ना दे। लाहौर, जहां हर गली में एक कहानी है, लेकिन कुछ आंखें ऐसी भी हैं जिनकी रोशनी धुंधला चुकी है। लेकिन अब नहीं, 13 जून अलशफा ट्रस्ट आई अस्पताल इन्हीं आंखों का नूर वापस लौटाने अब आ रहा है आपके शहर लाहौर में।
0: सुनते रहिए FM 101 101 101।
3: There's music and then there's magic. One above FM 101. There's music and then there's magic. One above FM 101.
0: सुनते रहिए FM 101 101 101।
4: हर्बल एक्सपर्ट प्रोफेसर सुलेमान दे तिब्बी मशवरे।
5: अस्सलाम वालेकुम सोने पेन प्रो, तुहाडी मेजबान साइमा
4: प्रोफेसर
5: सुलेमान दे तिब्बी मशवरे लेके तुहाडी खिदमत विच हाजिर है। पेन प्रो, तुसी ये प्रोग्राम बकायदगी ना सुनिया करो, क्योंकि इस प्रोग्राम विच साडे मुल्क दे बहुत ही मशहूर ते मन्ने परमन्ने तबीब जनाब प्रोफेसर सुलेमान साहब तशरीफ लियांदे ने। पेन प्रो, मैं तुहाडी मुलाकात सुलेमान साहब नाल करवानी आ, पर जरा ठहरो जनाब, पहले लिखो साडा पता ते फोन नंबर ताकि तुसी आप भी प्रोफेसर सुलेमान साहब नूं मिल सको।
4: सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड लाहौर। फोन नंबर 042-377-27160, यानी 042-377-27160। मोबाइल नंबर है 03-400-414-2608, यानी 03-400-2608। ते साडा ईमेल एड्रेस है suleiman.dawakhana@gmail.com।
5: जी भैन भ्राओ, पता तुहानू मिल गया, हुण तुसी इलाज मुआलजे विच देर नहीं करनी। लो जी भैन भ्राओ, मिलने आ सुलेमान साहब नाल। सुलेमान साहब जी आया नू ते बहुत सारे सलाम ते दुआवां उना भैन भ्राओं वल्लों जिन्हां ने ईमेल ते SMS लिखियां ने।
6: वालेकुम सलाम साइमा जी, मैं भी अपने सारे भैन भरावां नूं सलाम पेश करना वां ते मेरी यह दुआ है कि सोहना रब सारे मरीजां नूं सेहत ते तंदुरुस्ती अता फरमाए।
5: आमीन। सुलेमान साहब, मैं इन्ने ईमेल ते SMS पढ़नी आ, पर फिर भी भैन भरावां नूं गिला रहिंदा है कि उहनां दीआं ईमेल ते SMS प्रोग्राम विच शामिल नहीं हुंदीआं। इहदा कोई हल दस्सो।
6: ਹਲਕੀ ਹੋਣਾ ਹੈ। ਹਾਲ ਤਾਂ ਇਹ ਹੀ ਹੈ ਕਿ ਦਿਨ ਵਿੱਚ ਦੋ ਵਾਰੀ ਪ੍ਰੋਗਰਾਮ ਪੇਸ਼ ਕੀਤਾ ਜਾਵੇ
5: ਜੀ ਬਿਲਕੁਲ, ਯਾਨੀ ਸਵੇਰ ਤੇ ਸ਼ਾਮ, ਤਾਂ ਕਿ ਜਿਹੜੇ ਲੋਕ ਦਿਨ ਵੇਲੇ ਪ੍ਰੋਗਰਾਮ ਨਹੀਂ ਸੁਣ ਸਕਦੇ ਉਹ ਸ਼ਾਮ ਨੂੰ ਸੁਣ ਲੈਣ। ਸੁਲੇਮਾਨ ਸਾਹਿਬ, ਇਹ ਗੱਲ ਤੇ ਬਿਲਕੁਲ ਠੀਕ ਹੈ। ਸੁਲੇਮਾਨ ਸਾਹਿਬ, ਪੇਸ਼ ਕਰਨੀ ਆ ਪ੍ਰੋਗਰਾਮ ਦੀ ਪਹਿਲੀ ਈਮੇਲ ਜਿਹੜੀ ਇੱਕ ਸਟੂਡੈਂਟ ਨੇ ਲਿਖੀ ਹੈ। ਇਹਨਾਂ ਦਾ ਨਾਂ ਇਮਰਾਨ ਕਦੀਰ ਹੈ। ਇਹ ਕਹਿੰਦੇ ਨੇ ਕਿ ਮੈਨੂੰ ਜਿਸਮਾਨੀ ਕਮਜ਼ੋਰੀ ਇੰਨੀ ਹੋ ਗਈ ਹੈ ਕਿ ਜਿਸਮ ਦੀਆਂ ਹੱਡੀਆਂ ਤੇ ਹੱਥਾਂ ਦੀਆਂ ਰਗਾਂ ਸਾਫ਼ ਨਜ਼ਰ ਆਉਂਦੀਆਂ ਨੇ, ਅੱਖਾਂ ਦੀ ਚਮਕ ਖਤਮ ਹੋ ਗਈ ਹੈ ਤੇ ਕਾਲੇ ਹਲਕੇ ਬਣ ਗਏ ਨੇ। ਜੋ ਕੋਈ ਵੇਖਦਾ ਹੈ ਇਹੋ ਸਮਝਦਾ ਹੈ ਕਿ ਮੈਂ ਨਸ਼ਾ ਕਰਨਾ ਵਾਂ। ਕੋਈ ਇਹੋ ਜਿਹੀ ਦਵਾਈ ਦਿਓ ਜਿਹਦੇ ਨਾਲ ਜਿਸਮ ਭਰ ਜਾਵੇ ਤੇ ਮੈਂ ਸਮਾਰਟ ਹੋ ਜਾਵਾਂ। ਲੋਕੀ ਚਾਹੁੰਦੇ ਨੇ ਕਿ ਉਹ ਦੁਬਲੇ ਪਤਲੇ ਰਹਿਣ। ਇਹ ਪਹਿਲਾ ਮਰੀਜ਼ ਦੇਖਿਆ ਜਿਹੜਾ ਮੋਟਾ ਹੋ ਕੇ ਸਮਾਰਟ ਹੋਣਾ ਚਾਹੁੰਦਾ। ਇਹ ਗੱਲ ਕੁਝ ਅਜੀਬ ਨਹੀਂ ਲੱਗਦੀ?
6: ਸਹਿਮਾ ਜੀ, ਦੁਬਲਾ ਪਤਲਾ ਹੋਣ ਦਾ ਮਤਲਬ ਇਹ ਨਹੀਂ ਕਿ ਬੰਦਾ ਹੱਡੀਆਂ ਦਾ ਟਾਚਾ ਹੀ ਬਣ ਜਾਵੇ ਤੇ ਲੋਕੀ ਉਹਨੂੰ ਨਸ਼ਾਬਾਜ਼ ਸਮਝਣ ਲੱਗਣ। ਮੈਂ ਉਹਨਾਂ ਨੂੰ ਇਹ ਕਹਾਂਗਾ ਕਿ ਬੇਟਾ ਜੀ, ਜਿਸਮ ਦਾ ਇੰਜ ਸੁੱਕ ਜਾਣਾ ਪਰੇਸ਼ਾਨੀ ਦੀ ਗੱਲ ਹੈ, ਕਿਉਂਕਿ ਇਹਦਾ ਮਤਲਬ ਇਹ ਹੁੰਦਾ ਹੈ ਕਿ ਅੰਦਰ ਕੋਈ ਨਾ ਕੋਈ ਬਿਮਾਰੀ ਹੈ ਜਿਹੜੀ ਜਿਸਮ ਨੂੰ ਸਿਉਂਕ ਵਾਂਗੂ ਚਮੜੀ ਹੋਈ ਹੈ। ਤੇ ਬੇਟਾ ਜੀ, ਇਸ ਉਮਰ ਵਿੱਚ ਆਮ ਤੌਰ ਤੇ ਵੱਧ ਖੁਆਬੀ ਜਾਂ ਫਿਰ ਯੂਰਨ ਵਿੱਚ ਪਾਸਾਂ ਦੀ ਤਕਲੀਫ ਹੋ ਜਾਂਦੀ ਹੈ ਜਿਹੜੀ ਹੌਲੀ ਹੌਲੀ ਅਸਾਬੀ ਕਮਜ਼ੋਰੀ ਦਾ ਸਬੱਬ ਬਣਦੀ ਹੈ ਤੇ ਸ਼ਾਦੀ ਤੀਕਰ ਪਹੁੰਚਦੀਆਂ ਇੰਨੀ ਕਮਜ਼ੋਰੀ ਹੋ ਜਾਂਦੀ ਹੈ ਕਿ ਜਿਹਦੀ ਵਜ੍ਹਾ ਨਾਲ ਜ਼ਿੰਦਗੀ ਖਰਾਬ ਹੋ ਸਕਦੀ ਹੈ। ਬੇਟਾ ਜੀ, ਇਸ ਬਿਮਾਰੀ ਨੂੰ ਮਾਮੂਲੀ ਨਾ ਸਮਝੋ ਤੇ ਜਿੰਨੀ ਛੇਤੀ ਹੋਵੇ ਮੈਨੂੰ ਦਵਾਖਾਨੇ ਤੇ ਆ ਕੇ ਮਿਲੋ ਤਾਂ ਕਿ ਮੈਂ ਤੁਹਾਡੇ ਲਈ ਕੋਈ ਚੰਗੀ ਜਿਹੀ ਦਵਾਈ ਲਿਖ ਸਕਾਂ। ਬੇਟਾ ਜੀ, ਤੁਸੀਂ ਫਿਕਰ ਨਾ ਕਰੋ, ਇਲਾਜ ਤੋਂ ਬਾਅਦ ਇਨਸ਼ਾਅੱਲਾ ਤੁਹਾਡੀ ਅਸਲ ਬਿਮਾਰੀ ਦੂਰ ਹੋ ਜਾਵੇਗੀ ਤੇ ਤੁਹਾਡਾ ਜਿਸਮ ਵੀ ਖੂਬਸੂਰਤ ਤੇ ਸਮਾਰਟ ਹੋ ਜਾਵੇਗਾ।
5: ਜੀ ਭਾਈ ਜੀ, ਤੁਹਾਡਾ ਮਸਲਾ ਹੱਲ ਹੋ ਗਿਆ, ਹੁਣ ਤੁਸੀਂ ਇਲਾਜ ਦੀ ਫਿਕਰ ਕਰੋ, ਰੱਬ ਖੈਰ ਕਰੇਗਾ। ਸੁਲੇਮਾਨ ਸਾਹਿਬ, ਅਗਲੀ ਈਮੇਲ ਭੈਣ ਹੋਰਾਂ ਦੀ ਹੈ ਤੇ ਇਹ ਵੀ ਸਟੂਡੈਂਟ ਨੇ
6: ਜੀ।
5: ਇਹ ਕਹਿੰਦੀਆਂ ਨੇ ਕਿ ਮੈਂ LLB ਦੀ ਸਟੂਡੈਂਟ ਹਾਂ, ਬਹੁਤ ਪੜ੍ਹਨਾ ਪੈਂਦਾ ਹੈ ਪਰ ਮੇਰੇ ਅੱਧੇ ਸਿਰ ਵਿੱਚ ਇੰਨਾ ਕੁ ਦਰਦ ਹੁੰਦਾ ਹੈ ਕਿ ਮੈਨੂੰ ਪੜ੍ਹਨ ਲਿਖਣ ਦਾ ਹੋਸ਼ ਹੀ ਨਹੀਂ ਰਹਿੰਦਾ। ਮੈਂ ਅੰਗਰੇਜ਼ੀ ਇਲਾਜ ਬਹੁਤ ਕਰਾਇਆ ਜਿਹਦੇ ਨਾਲ ਮੂੰਹ ਪੱਕ ਗਿਆ, ਮੋਸ਼ਨ ਦੇ ਨਾਲ ਨਾਲ ਸੀਨੇ ਵਿੱਚ ਜਲਣ ਵੀ ਹੋਣ ਲੱਗ ਪਈ। ਫਿਰ ਮੈਂ ਉਹ ਦਵਾਈਆਂ ਛੱਡ ਦਿੱਤੀਆਂ, ਮਿਹਰਬਾਨੀ ਕਰਕੇ ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ।
6: ਬੇਟੀ ਜੀ, ਇਸ ਬਿਮਾਰੀ ਨੂੰ ਤਿੱਬ ਵਿੱਚ ਦਰਦ ਸ਼ਕੀਕਾ ਕਹਿੰਦੇ ਨੇ, ਜਿਹੜੀ ਬਹੁਤ ਹੀ ਤਕਲੀਫ ਦੇਣ ਵਾਲੀ ਬਿਮਾਰੀ ਹੈ ਤੇ ਮੈਂ ਤੁਹਾਨੂੰ ਤੇ ਸਾਰੇ ਸੁਣਨ ਵਾਲਿਆਂ ਭੈਣਾਂ ਨੂੰ ਇਹ ਦੱਸਣਾ ਚਾਹਾਂਗਾ ਕਿ ਦੇਸੀ ਇਲਾਜ ਦੇ ਸਿਵਾ ਇਸ ਬਿਮਾਰੀ ਦਾ ਹੋਰ ਕੋਈ ਇਲਾਜ ਨਹੀਂ।
5: ਬਿਲਕੁਲ,
6: ਕਿਉਂਕਿ ਦੂਜੀਆਂ ਦਵਾਈਆਂ ਸਿਰਫ ਦਰਦ ਨੂੰ ਰੋਕਦੀਆਂ ਨੇ, ਯਾਨੀ ਬਿਮਾਰੀ ਦੀ ਅਸਲ ਵਜ੍ਹਾ ਨੂੰ ਠੀਕ ਨਹੀਂ ਕਰਦੀਆਂ। ਇਸ ਲਈ ਮਰੀਜ਼ ਨੂੰ ਵਕਤੀ ਆਰਾਮ ਹੁੰਦਾ ਹੈ ਜਦਕਿ ਦਵਾਈਆਂ ਦੇ ਮੁਜ਼ਰ ਅਸਰਾਤ ਮੇਦੇ ਨੂੰ ਖਰਾਬ ਕਰ ਦਿੰਦੇ ਨੇ। ਬੇਟੀ ਜੀ, ਤੁਸੀਂ ਬੈਂਗਣ, ਮਸਰਾਂ ਦੀ ਦਾਲ, ਗੋਭੀ, ਅਰਵੀ ਤੇ ਮਸਾਲੇਦਾਰ ਖਾਣੇ ਕੁਝ ਦਿਨਾਂ ਲਈ ਛੱਡ ਦਿਓ ਤੇ ਸੁਬਹ ਸ਼ਾਮ ਜ਼ਰੂਰ ਵਾਕ ਕਰੋ।
5: ਬਿਲਕੁਲ,
6: ਮੈਂ ਤੁਹਾਨੂੰ ਦਵਾਈ ਵੀ ਪਾਰਸਲ ਕਰਵਾ ਦਿਆਂਗਾ ਜਿਹਦੇ ਨਾਲ ਦਿਮਾਗੀ ਰੇਸ਼ਾ ਨਿਕਲੇਗਾ ਤੇ ਦਿਮਾਗ ਨੂੰ ਤਾਕਤ ਮਿਲੇਗੀ ਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਸੀਂ ਬਿਲਕੁਲ ਠੀਕ ਹੋ ਜਾਵੋਗੇ।
5: ਜੀ ਭੈਣ ਜੀ, ਹੁਣ ਤੁਸੀਂ ਫਿਕਰ ਨਾ ਕਰੋ ਤੇ ਖੂਬ ਪੜ੍ਹੋ ਤੇ ਵਕੀਲ ਬਣ ਕੇ ਹਮੇਸ਼ਾ ਮਜ਼ਲੂਮਾਂ ਦੀ ਮਦਦ ਕਰਨਾ ਤੇ ਇਨਸਾਫ਼ ਦਾ ਸਾਥ ਦੇਣਾ। ਸੁਲੇਮਾਨ ਸਾਹਿਬ, ਈਮੇਲ ਭਾਈ ਨਸੀਰ ਜਾਵੇਦ ਨੇ ਲਿਖੀ ਹੈ। ਸੁਲੇਮਾਨ ਸਾਹਿਬ ਕਹਿੰਦੇ ਨੇ ਕਿ ਮੈਨੂੰ ਇੱਕ ਲੱਤ ਵਿੱਚ ਬਹੁਤ ਹੀ ਪੀੜ ਹੁੰਦੀ ਹੈ ਤੇ ਟੁਰਿਆ ਫਿਰਿਆ ਨਹੀਂ ਜਾਂਦਾ। ਮੈਂ ਮਾਲਿਸ਼ ਵੀ ਕੀਤੀ ਪਰ ਆਰਾਮ ਨਹੀਂ ਆਇਆ, ਕੋਈ ਜ਼ਬਰਦਸਤ ਜਿਹੀ ਦਵਾਈ ਪਾਰਸਲ ਕਰ ਦਿਓ ਕਿ ਮੈਂ ਠੀਕ ਹੋ ਜਾਵਾਂ। ਸੁਲੇਮਾਨ ਸਾਹਿਬ, ਅੱਜ ਤੇ ਅੱਧੀਆਂ ਅੱਧੀਆਂ ਬਿਮਾਰੀਆਂ ਦੇ ਖਤ ਆ ਰਹੇ ਨੇ, ਯਾਨੀ ਅੱਧੇ ਸਿਰ ਦਾ ਦਰਦ, ਇੱਕ ਲੱਤ ਵਿੱਚ ਪੀੜ। ਸੁਲੇਮਾਨ ਸਾਹਿਬ, ਇਹਨਾਂ ਨੂੰ ਤੇ ਸ਼ੁਕਰ ਕਰਨਾ ਚਾਹੀਦਾ ਕਿ ਅੱਧੀ ਬਿਮਾਰੀ ਹੈ ਕਿਧਰੇ ਪੂਰੀ ਨਹੀਂ ਹੋ ਗਈ।
6: ਓਹੋ ਸਹਿਮਾ, ਤੁਸੀਂ ਤਾਂ ਮਜ਼ਾਕ ਕਰਦੇ ਰਹਿੰਦੇ ਹੋ ਪਰ ਯਾਦ ਰੱਖੋ ਕਿ ਇਹ ਆਦੀਆਂ ਬਿਮਾਰੀਆਂ ਹੀ ਬੰਦੇ ਨੂੰ ਪਰੇਸ਼ਾਨ ਕਰ ਦਿੰਦੀਆਂ ਨੇ।
5: ਜੀ ਬਿਲਕੁਲ,
6: ਰੱਬ ਇਹਨਾਂ ਤੋਂ ਬਚਾਵੇ।
5: ਸਹੀ,
6: ਨਸੀਰ ਭਾਈ ਹਕਮਤ ਵਿੱਚ ਇਸ ਬਿਮਾਰੀ ਨੂੰ ਦਰਦ ਅਰਕੁਨਸਾ ਕਹਿੰਦੇ ਨੇ, ਜਿਹਦਾ ਸਬੱਬ ਚੂਕਣੇ ਦਾ ਪੱਠਾ ਹੈ, ਜਿਹਨੂੰ ਦਵਾਈਆਂ ਨਾਲ ਠੀਕ ਕਰਨਾ ਪੈਂਦਾ ਹੈ, ਯਾਨੀ ਖਾਣ ਵਾਲੀ ਦਵਾਈ ਲਾਜ਼ਮੀ ਹੈ। ਇਸ ਲਈ ਤੁਹਾਨੂੰ ਮਾਲਿਸ਼ ਤੋਂ ਆਰਾਮ ਨਹੀਂ ਹੋਇਆ। ਮੇਰੇ ਭਾਈ, ਤੁਸੀਂ ਗੋਸ਼ਤ, ਚਨੇ ਦੀ ਦਾਲ, ਗੋਭੀ ਅਤੇ ਅਰਵੀ ਬਿਲਕੁਲ ਨਹੀਂ ਖਾਣੀ। ਮੈਂ ਤੁਹਾਨੂੰ ਇੱਕ ਜ਼ਬਰਦਸਤ ਅਤੇ ਅਜ਼ਮਾਈ ਹੋਈ ਦਵਾਈ ਪਾਰਸਲ ਕਰਾ ਦਿਆਂਗਾ ਜਿਹੜੀ ਪੱਠਿਆਂ ਅਤੇ ਹੱਡੀਆਂ ਨੂੰ ਤਾਕਤ ਦੇਵੇਗੀ ਅਤੇ ਸੋਹਣੇ ਰੱਬ ਦੀ ਮਿਹਰਬਾਨੀ ਨਾਲ ਤੁਹਾਡੀ ਇਹ ਤਕਲੀਫ ਬਿਲਕੁਲ ਦੂਰ ਹੋ ਜਾਵੇਗੀ ਅਤੇ ਤੁਸੀਂ ਟੁਰਨਾ ਫਿਰਨਾ ਕੀ ਦੌੜ ਵੀ ਸਕੋਗੇ।
5: ਜੀ ਭਾਈ ਜੀ, ਸੁਲੇਮਾਨ ਸਾਹਿਬ ਨੇ ਆਖਿਆ ਕਿ ਤੁਸੀਂ ਦੌੜ ਵੀ ਸਕੋਗੇ ਅਤੇ ਜਨਾਬ ਡਰ ਕੇ ਕਿਧਰੇ ਨਹੀਂ ਦੌੜਨਾ, ਸਿਰਫ ਸਿਹਤ ਲਈ ਦੌੜਨਾ, ਯਾਨੀ ਜੋਗਿੰਗ ਕਰਨਾ। ਮੋਹਤਰਮ ਭੈਣ ਭਰਾਓ ਅਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤੇ ਦੇਰ ਨਾ ਕਰੋ, ਮੁਕੰਮਲ ਇਲਾਜ ਤੇ ਈਮੇਲ ਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਤੇ ਨੋਟ ਫਰਮਾਓ ਸਾਡਾ ਪਤਾ।
4: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ, ਬਿਲ ਮੁਕਾਬਿਲ ਮਿਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716 ਮੋਬਾਈਲ ਨੰਬਰ ਹੈ 414-2608 یعنی 03-00-4-1-4-2-6-0-8 تے ساڈا ای میل ایڈریس ہے suleiman.dawakhana@gmail.com
5: جی بھین پرو پتا تانوں مل گیا اپنی صحت دا خیال رکھنا تے رب نہ کرے جے کوئی طبی مسئلہ ہووے تے تسی سلیمان صاحب نو آپ وی مل لینا تاکہ اصل بیماری دا پتہ لگ جاوے سلیمان صاحب ای میل اسلم چودھری ہوراں لکھی ہے
6: جی
5: اے کہندے نے کہ میری والدہ نو ایک سال تو گینٹھیا دی تکلیف ہے
6: اچھا
5: ہتھاں دیاں انگلاں جڑ گئیاں نے تے علاج وی کروا رہیا واں پر فائدہ نہیں ہوندا کوئی ایہو جی دوائی کر دیو کہ فوراً آرام آ جائے
6: اسلم بھائی ایک گل یاد رکھو کہ گینٹھیا دی بیماری بہت ہی پیچیدہ ہوندی ہے جن دا ٹکے علاج کرانا پیندا ہے اس لیے تسی ذہن وچ رکھو کہ کسے بھی دوائی نال فوری آرام نہیں ہوے گا اسلم بھائی تسی والدہ صاحبہ نوں گوشت چول گوبھی اروی تے ہر قسم دیاں ٹھنڈیاں چیزاں تو پرہیز کراؤ تے جوڑاں تے میٹھے تیل روغن زیتون یا پھر السی دے تیل دی مالش ضرور کراؤ میرے بھائی میں تہاڈی والدہ صاحبہ لئی ایک بہت ہی ازمائی ہوئی دوائی پارسل کرا دیاں گا تسی دوائی استعمال کراؤ اندے نال یورک ایسڈ خارج ہون دے نال نال جوڑ نرم ہو جان گے تے درد کٹ جاوے گا تے سونے رب دی مہربانی نال ہولی ہولی اے تکلیف دور ہو جاوے گی
5: انشاءاللہ تعالی سلیمان صاحب اگلی ای میل مسعود رضا ہورا لکھی ہے
6: جی
5: اے کہندے نے کہ جناب سلیمان صاحب مینوں 3 مہینے پہلے یرکان ہویا سی جڑا ٹھیک ہو گیا
6: ٹھیک
5: پر جسم وچ کمزوری اینی ہو گئی ہے کہ میں کوئی جسمانی کام نہیں کر سکدا
6: جی جی
5: ساہ پھلدی ہے بھک کٹ لگدی ہے تے پسلیاں وچ سجے پاسے بھار جڑا نا بھاری پن تے درد ہوندا ہے انج لگتا جی میں اندر کچھ خرابی ہے مہربانی کر کے کوئی چنگی جی دعا پارسل کر دیو جہد نال میں ٹھیک ہو جا
6: مسعود بھائی تاڑیاں لامتا تے صاف دس رہی نے کہ تاری بیماری تے ٹھیک ہو گئی ہے پر ان دے اثرات اجے بھی باقی نے تے منو یقین ہے کہ تاڈا جگر ود گیا ہے میرے بھائی تسی چکنائی والی چیزاں بالکل نہ کھاؤ تے صبح شام پیدل ضرور چلو ٹینڈے توری کدو کیا میتھی تے کھیرے کچھ عرصے لئی انہاں چیزاں دا زیادہ استعمال کرنا شروع کر دیو میرے بھائی میں تہاڈے لئی دوائی پارسل کروا دیاں گا سونے رب دی مہربانی نال تسی پوری طرح صحت یاب ہو جاؤ گے
5: انشاءاللہ تعالی سلیمان صاحب کوئی ایہو جی بیماری وی ہے جیہدے وچ دوائی نہ کھانی پوے میرا مطلب ہے کہ صرف خوراک نال ہی علاج ہو جاوے
6: سہما جی خوراک دے وعدے کاٹے نال بیماری دا علاج ہو سکدا ہے پر دوائی اس لئی ضروری ہوندی ہے کہ بیماری دی شدت تے اون دے نال نال ہون والے دوجے مضر اثرات نوں روکیا جا سکے
5: اچھا اے تے گل ہے ویسے سلیمان صاحب تسی سوادی سوادی دوائیاں بنایا کرو تاکہ علاج بھی ہو جاوے تے منہ دا ذائقہ بھی ٹھیک رہے سلیمان صاحب ای میل ترکالی خوراں لکھی ہے انہاں نوں دو مسئلے نے ایک تے انہاں نوں پرانا ریشہ ہے تے دوجے نظر وی جڑی ہے نا کمزور ہو گئی ہے کہندے نے کہ میں اینک وی لانا وا پر 3-4 مہینے بعد نمبر ودھ جاندا ہے ریشہ بہت ہی تنگ کردا ہے تے کڑی مڑی گلا صاف کرنا پیندا ہے کیڑے دی وجہ نال رات نوں ساہ رک جاندی ہے کوئی بہترین جی دوائی پارسل کر دیو
6: خالق بھائی جسم وچ بلغم تے ریشے دی زیادتی نال بہت ساریاں بیماریاں ہو جاندیاں نے پر کچھ لوگ اینوں معمولی بیماری سمجھدے نے تے شروع وچ ادھا علاج نہیں کراندے جن دے نال بیماری ودھ جاندی ہے تے پھر یادداشت نظر انہاں دوواں تے اثر پیندا ہے تے وال ڈگدے نے تے وقت تو پہلے ہی وال چٹے ہو جاندے نے میرے بھائی تسی صبح شام سیر ضرور کریا کرو اے میری تانوں نصیحت ہے سیر کرن نال جگر ٹھیک رہندا ہے تے ریشے دی پیداوار گھٹ جاندی ہے خالق بھائی بہتر تے اے وے کہ تسی کسے دن دواخانے تے تشریف لیاؤ میں تہاڈا مزاج تے تہاڈی جسمانی کیفیت نوں ویکھ کے تہاڈے لئی کوئی چنگی جی دوائی لکھ سکاں جن دے نال انشاءاللہ ریشہ کیرا بالکل ٹھیک ہو جاوے گا تے سونے رب دی مہربانی نال تہاڈی نظر وی بالکل ٹھیک ہو جاوے گی
5: بالکل جی انشاءاللہ تعالی ایسا ہی ہوئے گا سلیمان صاحب پڑھنی ہے اے ای میل جڑی راشد انصاری صاحب نے لکھی ہے
6: اچھا
5: سلیمان صاحب انہاں دی وائف نو کچھ مسئلہ ہے لکھدے نے کہ جناب سلیمان صاحب میری وائف نو مہینے 2 مہینے بعد دورہ جیا پیندا ہے کدی ہسدے نے کدی رون لگ پیندے نے تے عجیب عجیب حرکتاں ہوندیاں نے میں کافی علاج کروایا ہے پر وقتی آرام تو بعد پھر وہی حالت ہو جاندی ہے میں بہت پریشان ہاں سمجھ نہیں آتا کہ کی بیماری ہے تے کنج ٹھیک ہوے گی
6: جے
5: تسی ادھا علاج کر سکدے ہو تے مشورہ دیو
6: راشد بھائی تسی فکر نہ کرو میں سمجھ گیا ہاں کہ اے کی بیماری ہے میرے بھائی اے ہسٹیریا دی بیماری ہے جڑی اندرونی نظام وچ خرابی یا شدید انفیکشن دی وجہ نال ہوندی ہے ویسے میرے بھائی اے بیماری شادی تو بعد آپے ٹھیک ہو جاندی ہے جے اے ٹھیک نہ ہوے تے ایندا مطلب اے وے کہ تانوں وی کوئی طبی مسئلہ ہے جن دا تسی ذکر نہیں کیتا اس لیے میرے بھائی ضروری اے وے کہ تسی آپ دواخانے تے تشریف لیاؤ تاکہ میں پوری کیس سی سن کے تہاڈے دوواں واسطے کوئی چنگی جی دوائی لکھ سکاں تسی فکر نہ کرو ਸੋਹਣੇ ਰੱਬ ਦੀ ਮਿਹਰਬਾਨੀ ਨਾਲ ਇਲਾਜ ਤੋਂ ਬਾਅਦ ਤੁਸੀਂ ਦੋਵੇਂ ਠੀਕ ਹੋ ਜਾਵੋਗੇ
5: ਇਨਸ਼ਾਅੱਲਾ ਤਾਲਾ ਜੀ। ਸੁਲੇਮਾਨ ਸਾਹਿਬ, ਅੱਜ ਤੇ ਭੈਣ ਭਰਾ ਬਹੁਤ ਖੁਸ਼ ਹੋਣਗੇ ਕਿਉਂਕਿ ਤੜਾ ਤੜ ਈਮੇਲ ਪੜੀਆਂ ਜਾ ਰਹੀਆਂ ਨੇ।
6: ਬਿਲਕੁਲ
5: ਸੁਲੇਮਾਨ ਸਾਹਿਬ, ਈਮੇਲ ਚ ਇੱਕ ਸਹੀ ਤਰ੍ਹਾਂ ਲਿਖੀ ਹੈ, ਕਹਿੰਦੇ ਨੇ ਕਿ ਮੈਨੂੰ ਸ਼ੂਗਰ ਦੀ ਪ੍ਰੋਬਲਮ ਹੈ ਜਿਹਦੇ ਵਾਸਤੇ ਬਾਕਾਇਦਗੀ ਨਾਲ ਗੋਲੀਆਂ ਲੈਣਾ ਵਾ।
6: ਅੱਛਾ
5: ਸੁਲੇਮਾਨ ਸਾਹਿਬ, ਅਸਲ ਪਰੇਸ਼ਾਨੀ ਇਹ ਵੇ ਕਿ ਮੈਨੂੰ ਅਸਾਬੀ ਕਮਜ਼ੋਰੀ ਬਹੁਤ ਹੋ ਗਈ ਹੈ। ਮੈਂ ਜਿੰਨ ਵੀ ਪੁੱਛਿਆ ਉਹ ਇਹੀਓ ਕਹਿੰਦਾ ਹੈ ਕਿ ਸ਼ੂਗਰ ਦੇ ਸਬਬ ਹੋਣ ਵਾਲੀ ਅਸਾਬੀ ਕਮਜ਼ੋਰੀ ਦਾ ਕੋਈ ਇਲਾਜ ਨਹੀਂ।
6: ਅੱਛਾ
5: ਸੁਲੇਮਾਨ ਸਾਹਿਬ, ਕੀ ਸ਼ੂਗਰ ਦੇ ਮਰੀਜ਼ ਇੰਜ ਹੀ ਅਸਾਬੀ ਕਮਜ਼ੋਰੀ ਦਾ ਸ਼ਿਕਾਰ ਰਹਿੰਦੇ ਨੇ? ਮਿਹਰਬਾਨੀ ਕਰਕੇ ਇਸ ਬਾਰੇ ਮਸ਼ਵਰਾ ਦਿਓ, ਮੈਨੂੰ ਉਮੀਦ ਹੈ ਕਿ ਤੁਸੀਂ ਇਹਦਾ ਇਲਾਜ ਕਰ ਸਕਦੇ ਹੋ।
6: ਸਈਦ ਭਾਈ, ਤੁਸੀਂ ਲੋਕਾਂ ਦੀਆਂ ਗੱਲਾਂ ਮਗਰ ਨਾ ਲੱਗੋ। ਭਾਈ ਜੀ, ਇਹ ਗੱਲ ਬਿਲਕੁਲ ਗਲਤ ਹੈ ਕਿ ਸ਼ੂਗਰ ਨਾਲ ਹੋਣ ਵਾਲੀ ਅਸਾਬੀ ਕਮਜ਼ੋਰੀ ਠੀਕ ਨਹੀਂ ਹੁੰਦੀ। ਮੇਰੇ ਭਾਈ, ਰੱਬ ਦੀ ਮਿਹਰਬਾਨੀ ਨਾਲ ਇਹ ਕਮਜ਼ੋਰੀ ਬਿਲਕੁਲ ਠੀਕ ਹੋ ਜਾਂਦੀ ਹੈ, ਕਿਉਂਕਿ ਅੱਲਾਹ ਤਾਲਾ ਨੇ ਇਹਨਾਂ ਜੜੀ ਬੂਟੀਆਂ 'ਚ ਬੜੀ ਸ਼ਿਫਾ ਰੱਖੀ ਹੈ ਅਤੇ ਬਸ ਮਰੀਜ਼ ਨੂੰ ਇਲਾਜ ਕਰਾਉਣਾ ਚਾਹੀਦਾ ਹੈ। ਮੇਰੇ ਭਾਈ, ਤੁਸੀਂ ਕਿਸੇ ਵੀ ਦਿਨ ਦੁਆਖਾਨੇ 'ਤੇ ਤਸ਼ਰੀਫ਼ ਲਿਆਓ ਅਤੇ ਇਲਾਜ ਕਰਾਓ, ਇਨਸ਼ਾਅੱਲਾ ਅਸਾਬੀ ਕਮਜ਼ੋਰੀ ਬਿਲਕੁਲ ਠੀਕ ਹੋ ਜਾਵੇਗੀ
5: ਇਨਸ਼ਾਅੱਲਾ ਤਾਲਾ। ਸੁਲੇਮਾਨ ਸਾਹਿਬ, ਹਮੇਸ਼ਾ ਵਾਂਗੂ ਈਮੇਲ ਅਤੇ SMS ਬਾਕੀ ਅਤੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਪ੍ਰੋਗਰਾਮ ਵਿੱਚ ਤਸ਼ਰੀਫ਼ ਲਿਆਏ ਅਤੇ ਸਾਡੇ ਭੈਣ ਭਰਾਵਾਂ ਨੂੰ ਸਿਹਤ ਬਾਰੇ ਬਹੁਤ ਹੀ ਚੰਗੇ ਮਸ਼ਵਰੇ ਦਿੱਤੇ।
6: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਪੂਰੀ ਟੀਮ ਦਾ ਅਤੇ ਸਾਮੀਨ ਦਾ ਬਹੁਤ ਬਹੁਤ ਸ਼ੁਕਰੀਆ। ਹੁਣ ਮੇਰੇ ਖਿਆਲ ਟਾਈਮ ਮੁੱਕ ਗਿਆ ਅਤੇ ਮੈਨੂੰ ਤੁਸੀਂ ਇਜਾਜ਼ਤ ਦਿਓ ਅਤੇ ਰੱਬ ਰੱਖਾ
5: ਜੀ। ਬਹੁਤ ਮਿਹਰਬਾਨੀ। ਮੋਹਤਰਮ ਭੈਣ ਭਰਾਓ ਅਤੇ ਬਜ਼ੁਰਗੋ, ਜੇ ਖੁਦਾ ਨਾ ਖਾਸਤਾ ਤੁਸੀਂ ਜਾਂ ਤੁਹਾਡਾ ਕੋਈ ਵੀ ਰਿਸ਼ਤੇਦਾਰ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੈ ਤਾਂ ਦੇਰ ਨਾ ਕਰੋ। ਮੁਕੰਮਲ ਇਲਾਜ ਅਤੇ ਈਮੇਲ ਅਤੇ SMS ਦੀ ਰੋਸ਼ਨੀ ਵਿੱਚ ਮਸ਼ਵਰਾ ਲੈਣ ਵਾਸਤੇ ਬਰਸਗੀਰ ਪਾਕ ਹਿੰਦ ਦੇ ਮਸ਼ਹੂਰ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਫੌਰੀ ਰਾਬਤਾ ਕਰੋ ਅਤੇ ਨੋਟ ਫਰਮਾਓ ਸਾਡਾ ਪਤਾ।
4: ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772760, ਯਾਨੀ 0423772710, ਮੋਬਾਈਲ ਨੰਬਰ ਹੈ 0300414 2608, ਯਾਨੀ 0300414 2608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com।
5: ਜੀ ਭੈਣ ਭਰਾਓ, ਹੁਣ ਤੁਸੀਂ ਇਲਾਜ ਵਿੱਚ ਦੇਰ ਨਹੀਂ ਕਰਨੀ, ਰੱਬ ਤੁਹਾਨੂੰ ਹਮੇਸ਼ਾ ਸਿਹਤਮੰਦ ਰੱਖੇ, ਆਮੀਨ। ਇਸ ਦੁਆ ਦੇ ਨਾਲ ਹੀ ਆਪਣੀ ਭੈਣ ਸਾਇਮਾ ਨੂੰ ਇਜਾਜ਼ਤ ਦਿਓ, ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮੁਲਾਕਾਤ ਹੋਵੇਗੀ। ਉਸ ਵੇਲੇ ਤੀਕਰ ਰੱਬ ਰਾਖਾ।
7: ਦਰਦ ਸੇ ਭਰੀ ਮੇਰੀ ਇਹ ਕਹਾਣੀ ਹੈ, ਨਾ ਬਾਤ ਕਰਨੀ ਨਾ ਤੁਸਕੋ ਸੁਨਾਨੀ।